ਹਰ ਜਨ ਕੇ ਬੜ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਸ ਹੈ, ਮਿਲ ਸੰਗਤ ਗੁਣ ਪ੍ਰਗਾਸ਼, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਉਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿ ਜੀਵੇ ਤ੍ਰਿ ਜੀ ਵਾਸੇ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗੂ ਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀ ਉਪਰਿਆ, ਸੈਲ ਪੱਥਰ ਮਹਿ ਜੰਤ ਉਪਾਈ, ਤਾ ਕਾ ਡਿਜਕ ਆ ਗਏ ਕਰ ਧਰਿਆ।

ਰਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾਉ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡੇ ਆਵੈ ਸਹਿ ਕੋਸਾਉ ਤਿਸ ਪਾਛੈ ਬਚਰੇ ਛਰਿਆਉ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭਨ ਦਾਨ ਦਸ ਅਸ਼ਟ ਸਿਧਾਨੋ ਠਾਕੁਰ ਕਰ ਤਲ ਧਰਿਆ।

ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਿਮਰਣਾ ਇੱਕ ਦਾਤੇ ਇੱਕ ਭਿਖਾਰੀ।

ਬਖਾਣਾ ਜੋ ਸੇ ਬਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆ ਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਪਹੁ ਸਭ ਗਵਾਸੀ ਜਿਨ ਸੇਵੇ ਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਵਲ ਜਾਸੀ ਤੇਰੀ ਭਗਤ ਤੇਰੀ

ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ।

ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲਾਨਦ ਸਭ ਤਾਕਾ ਮੂੜ ਚਾਰਦ ਭੇਦਾ ਜਾ ਕੋ ਭੇਮ ਨ ਪਾਵਦ ਬੇਦਾ ਤਾਕੋ ਕਰੂ ਪਾਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਜਿਤੀ ਵਰਣਤ ਭਿੰਨ।

ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦਾ ਲਿਹੋ ਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਆਂ ਕੋ ਛੈ ਕਰਤਾ, ਸ੍ਰੀ ਅਸ ਧੋਜੋ ਜਾ ਭਾਈ ਦਿਆਲਾ, ਪੂਰਨ ਕਰਾਂ ਗ੍ਰੰਥ ਤਤਕਾਲਾ, ਮਨ ਬਾਂਛਿਤ ਫਲ ਪਾਵੈ ਸੋਈ, ਦੁਖ ਨਤ ਸਭ ਆਪਤ ਕੋਈ ਅੜਿਲ, ਸੁਣੈ ਗੁੰਗ ਜੋ ਜਾਹੀ ਸੁਰਸ ਨ ਪਾਵਈ, ਸੁਣੈ ਮੂੜ ਚਿਤ ਲਾਈ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟ ਨੰ ਤਿਨ ਨਰ ਕੇ ਰਹੈ, ਹੋ ਜੋ ਜਾਕੀ ਏਕ ਵਾਰ, ਚੌਪਈ ਕੋ ਕਹਿ ਚੌਪਈ, ਸੰਬਤ ਸਤਰਾ ਸਹਸ ਪੁਣ ਜਾਇ, ਅਰਧ ਸਹਸ ਪੁਣ ਤੀਨ ਕਹੀ ਜਾਇ, ਭਾਦਰਵ ਸੁਧੀ ਅਸ਼ਟਮੀ ਰਵਾਰਾ, ਤੀਰਸ ਤਦਰਵ ਗ੍ਰੰਥ ਸੁਧਾਰਾ, ਤਿਤ ਸ੍ਰੀ ਚਰਿਤ੍ਰ ਪਖਿਆਨੇ, ਤਿਰੇ ਅੰਗ ਚਰਿਤ੍ਰੇ ਮੰਤਰੀ ਭੂਪ ਸੰਵਾਦੇ, 405 ਚਰਿਤ੍ਰ ਸਮਾਪਤ, ਮਸਤ ਸੁਮਸਤ ਅਪਜੁੰ ਦੋਹਰਾ।

ਕਾਰੂ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ

ਅਧ ਹਰੁ ਸਤਨਾਮ ਅਧ ਹਰ ਮੇਰਾ ਉਹ ਜਿਨ ਭੁੱਖਾ ਸਭ ਗਵਾਈਆਂ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੋ ਕੀਤਾ ਗੁਰੂ ਬਿੱਟਾ ਹੋ ਦਿਸਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਧੁਰ ਕਰਮ ਪਾਇਆ ਦੂਜਿਨ ਕਹੋ ਧੁਰ ਕਰਮ ਪਾਇਆ ਦੂਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਘਰ ਅਣਹਦ ਵਾਜੇ ਅਨੰਦ ਸੁਨੋਹ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ

ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਇ ਤੇਰਾ ਚੜ ਜਾਹੇ ਪਾਉ ਜਲ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੂ ਕਿਰਪਾਲ ਸੰਭਾਲੇ।

ਆਹੇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁੱਛਕ ਦੀ ਖਿਮਾ ਸਤਿਗੁਰੂ ਗਰੀਬ ਨਵਾਜ਼ ਸਭ ਦਾ ਪੜਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਵ ਸਰਨ ਕਰੇ ਲੜੀਵਾਰ ਸਿੱਖ ਇਤਿਹਾਸ ਦੀ ਕਿਤਾਬ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਏਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਆਪ ਵਡਭਾਗੀ ਗੁਰਸਿੱਖ ਸੰਗਤਾਂ ਸਬਾਏਮਾਨ ਹੋ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਸਿੱਖ ਇਤਿਹਾਸ ਆਪਾਂ ਬਖਸ਼ਿਸ਼ਾਂ ਜੋ ਮਹਾਰਾਜ ਜੀ ਨੇ ਕੀਤੀਆਂ ਵਿਸ਼ੇਸ਼ ਕਰਕੇ ਥਾਪੜੇ ਦੇ ਕੇ ਸੇਵਾ ਤੋਂ ਪ੍ਰਸੰਨ ਹੋ ਕੇ ਪ੍ਰਚਾਰਕ ਬਣਾਏ ਸਾਰੇ ਹਿੰਦੁਸਤਾਨ ਭਰ ਤੱਕ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਜਿਨ੍ਹਾਂ ਨੇ ਮਹਾਤਮਾ ਨੇ ਸਿੱਖੀ ਦਾ ਪ੍ਰਚਾਰ ਕੀਤਾ ਉਹਨਾਂ ਦੀ ਕਥਾ ਲੜੀਵਾਰ ਗਿਆਨੀ ਗਿਆਨ ਸਿੰਘ ਜੀ ਆਪਣੇ ਸਾਹਮਣੇ ਰੱਖ ਰਹੇ ਹਨ। ਸੁਥਰੇ ਛਾਈਏ ਭਾਈ ਸੁਥਰੇ ਤੋਂ ਛੇਵੇਂ ਪਾਤਸ਼ਾਹ ਨੇ ਜਿਵੇਂ ਬਖਸ਼ਿਸ਼ ਕੀਤੀ ਇਹਨਾਂ 'ਤੇ, ਫਿਰ ਸੱਤਮ ਪਾਤਸ਼ਾਹ ਜੀ ਨੇ ਸੁੱਟ ਦਿੱਤਾ ਸੀ, ਮੂੰਹ ਵਿੱਚ ਦੰਦੀਆਂ ਆਈਆਂ ਹੋਈਆਂ ਸੀ ਜੰਮਦਿਆਂ ਹੀ। ਛੇਵੇਂ ਪਾਤਸ਼ਾਹ ਨੇ ਵੇਖ ਕੇ ਸ਼ਿਕਾਰ ਖੇਡਦਿਆਂ ਨੇ ਜੰਗਲ 'ਚ ਕਿਹਾ ਸੀ ਭਾਈ ਬਾਲਕ ਪਿਆ ਚੁੱਕੋ ਇਹਨੂੰ ਅਤੇ ਸੰਭਾਲਕ ਪ੍ਰਤ ਪਾਲਣਾ ਕਰ। ਸਿੱਖ ਨੇ ਚੁੱਕਿਆ ਵੇਖਿਆ, ਐਂ ਲੱਗਾ ਜੀ ਇਹ ਤਾਂ ਕੁਥਰਾ ਜਿਹਾ, ਦੰਦੀਆਂ ਨੇ ਕੋਝਾ ਜਿਹਾ, ਮੈਲਾ ਮਲੀਨ। ਮਹਾਰਾਜ ਕਹਿੰਦੇ ਨੇ ਭਾਈ ਸੁਥਰਾ, ਕੁਥਰਾ ਨਹੀਂ, ਬਖਸ਼ਿਸ਼ ਹੋ ਗਈ ਉਸੇ ਵੇਲੇ। ਕਿਹਾ ਚੁੱਕ ਲਿਆਓ ਅਤੇ ਪ੍ਰਤ ਪਾਲਣਾ ਕਰੋ। ਗੁਰੂ ਘਰ ਵਿਖੇ ਕੀਰਤਪੁਰ ਸਾਹਿਬ ਲਿਆਂਦਾ। 1625 ਈਸਵੀ ਦੀ ਘਟਨਾ, ਜੰਮੂ ਕਸ਼ਮੀਰ ਤੋਂ ਆਉਂਦਿਆਂ ਹੋਇਆਂ ਬਹਿਰਾਮਪੁਰ ਦੇ ਜੰਗਲਾਂ ਵਿੱਚ ਸੁੱਟ ਦਿੱਤਾ ਸੀ ਮਾਤਾ ਪਿਤਾ ਨੇ। ਮਹਾਰਾਜ 5 ਸਾਲਾਂ ਦਾ ਹੋਇਆ, ਗੁਰੂ ਘਰ ਵਿੱਚ ਖਾਣ ਪੀਣ ਨੂੰ ਵਾਧੂ, ਗੁਸਲੇ ਵਰਗਾ ਜਿਵੇਂ ਫੁੱਲਿਆ ਗੁਸਲਾ ਹੁੰਦਾ ਨਾ, ਇਉਂ ਮੋਟਾ ਡਾਢਾ ਹੋ ਗਿਆ ਉਹੀ ਬਾਲਕ, ਸੋਹਣਾ ਸੁਨੱਖ। ਸੁਥਰਾ ਕਹਿਣ ਮਹਾਰਾਜ ਦੇ ਕਹਿਣ ਕਰਕੇ ਸਾਰੇ ਭਾਈ ਸੁਥਰਾ ਕਹਿੰਦੇ ਸੀ। ਮਾਂ ਪਿਓ ਦੇ ਘਰ ਸੰਤਾਨ ਨਹੀਂ ਹੋਈ ਉਸ ਤੋਂ ਬਾਅਦ, ਪੰਡਤ ਦੇ ਆਖੇ ਲੱਗ ਕੇ ਸੁੱਟ ਤਾਂ ਆਏ ਸੀ, ਤਾਂ ਉਸ ਵੇਲੇ ਪਤਾ ਲੱਗਾ ਵੀ ਗੁਰੂ ਸਾਹਿਬ ਜੀ ਨੇ ਦਿਆਲਤਾ ਕੀਤੀ। ਉਹ ਤਾਂ ਨੌਂ ਬਰਨਾਵਾਂ ਚੜ੍ਹਦੀ ਕਲਾ 'ਚ ਬੜਾ ਸੋਹਣਾ ਸਿਆਣਾ ਬੱਚਾ, ਸਾਡਾ ਬੱਚਾ ਗੁਰੂ ਸਾਹਿਬ ਕੋਲ ਆ ਕੇ ਫੁੱਲ ਬਖਸ਼ਾਈ ਅਤੇ ਬਾਲਕ ਮੰਗਿਆ ਮਹਾਰਾਜ ਜੀ ਨੇ। ਫਿਰ ਦੇ ਲਓ ਭਾਈ ਲੈ ਜਾਓ, 5 ਸਾਲਾਂ ਦੇ ਲੈ ਗਏ, ਮਾਤਾ ਪਿਤਾ ਦੀ ਸੇਵਾ ਕੀਤੀ, ਧਰਮ ਦੀ ਕਿਰਤ ਕੀਤੀ, ਜਵਾਨ ਹੋ ਗਿਆ। ਮਾਤਾ ਪਿਤਾ ਜਦੋਂ ਘਰ ਵਿੱਚ ਕੋਈ ਨਾ ਰਿਹਾ, ਸਭ ਚੜ੍ਹਾਈ ਕਰ ਗਏ, ਸਭ ਮਾਲ ਧਨ ਵੇਚ ਵੱਟ ਕੇ, ਕੁਝ ਗਰੀਬਾਂ ਨੂੰ ਲੋੜੀ ਦੀਆਂ ਵਸਤੂਆਂ ਵੰਡ ਕੇ ਅਤੇ ਆਪ ਗੁਰੂ ਘਰ ਵਿਖੇ ਹੀ ਆ ਗਏ, ਸ਼ਾਦੀ ਨਹੀਂ ਕਰਾਈ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਇਆ, ਸ਼ਾਹੂਕਾਰ ਦਾ ਪੁੱਤਰ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਫਿਰ ਆਓ ਭਾਈ ਸੁਥਰੇ ਸ਼ਾਹ ਜੀ, ਫਿਰ ਨਿਵਾਜਿਆ ਮਹਾਰਾਜ ਜੀ ਨੇ। ਉੱਤੋਂ ਭਾਈ ਸੁਥਰੇ ਸ਼ਾਹ ਸੰਗਤਾਂ ਕਹਿਣ ਲੱਗ, ਆਪਣੇ ਢੰਗ ਨਾਲ ਹੀ, ਨਾਟਕੀ ਢੰਗ ਨਾਲ, ਹਾਸ ਰਸ ਵਾਲਾ ਬਹੁਤ ਸੁਭਾਅ ਸੀ, ਬੁੱਧੀ ਬਹੁਤ ਤੇਜ਼ ਸੀ, ਪ੍ਰਚਾਰ ਕੀਤਾ। ਸੱਤਵੇਂ ਪਾਤਸ਼ਾਹ ਜੀ ਨੇ ਜਿਵੇਂ 92 ਫਕੀਰ ਦੀ ਸਾਖੀ ਆਈ ਹੈ ਕੱਲ੍ਹ, ਉਹਨੂੰ ਜਿਵੇਂ ਹਰਾਇਆ ਮਹਾਰਾਜ, ਉਹਦਾ ਡੰਡਾ ਅਤੇ ਸੇਲੀ ਉਦਾਸੀ ਦਾ ਚਿੰਨ ਜੋ ਰੱਸੀ ਵੀ ਲੈ ਲਈ ਆਪਣੀ ਸ਼ਕਤੀ ਭਗਤੀ ਨਾਲ, ਸੱਤਵੇਂ ਪਾਤਸ਼ਾਹ ਨੇ ਫਿਰ ਇਹਨੂੰ ਪ੍ਰਚਾਰਕ ਥਾਂ ਬਖਸ਼ਿਸ਼ ਕਰ ਦਿੱਤੀ, ਇਹ ਦਿੱਤੀ ਭਾਈ ਸੁਥਰੇ ਸ਼ਾਹ। ਔਰ ਇਹਨਾਂ ਨੇ ਬੜੀ ਜ਼ੁਰਤ ਨਾਲ ਫਿਰ 8ਵੇਂ ਪਾਤਸ਼ਾਹ ਵੇਲੇ ਅਤੇ 9ਵੇਂ ਪਾਤਸ਼ਾਹ ਵੇਲੇ ਤੱਕ ਪ੍ਰਚਾਰ ਕਰਦੇ ਰਹੇ। ਦਿੱਲੀ ਜਾ ਕੇ ਜਿਵੇਂ ਬੜੀ ਜ਼ੁਰਤ ਨਾਲ ਔਰੰਗਜ਼ੇਬ ਦੇ ਸਾਹਮਣੇ ਉਸੇ ਕੌਤਕੀ ਢੰਗ ਨਾਲ, ਨਾਟਕੀ ਢੰਗ ਨਾਲ ਪ੍ਰਚਾਰ ਕੀਤਾ ਹੈ। ਇਹ ਵੀ ਆਪਾਂ ਕੱਲ੍ਹ ਸੁਣਿਆ ਕਿੰਨੀ ਜ਼ੁਰਤ ਨਾਲ 56 ਸਨ 1656 ਔਰੰਗਜ਼ੇਬ ਤਖ਼ਤ 'ਤੇ ਬਹਿੰਦਾ ਵਾ। ਸਖ਼ਤ ਹਦਾਇਤਾਂ ਉਦੋਂ ਹੀ ਮੰਦਰ ਢਾਉਣ ਦੀਆਂ, ਹਿੰਦੂਆਂ ਨੂੰ ਤੁਰਕ ਬਣਾਉਣ ਦੀ ਮੁਸਲਮਾਨ ਕਰਨ ਦੀਆਂ ਦੇ ਦਿੰਦਾ ਵਾ। ਇਹ ਜ਼ੁਲਮ ਉਹ ਤੋਂ ਸ਼ੁਰੂ ਹੋਇਆ, ਕਾਟ ਬਾਟ ਵਿੱਚ ਜਾ ਕੇ ਬਹੁਤ ਜ਼ੋਰ ਫੜ ਲੈਂਦਾ ਵਾ। ਤਾਂ ਸੁਥਰੇ ਸ਼ਾਹ ਨੇ ਉਸ ਵੇਲੇ ਇਹਦੇ ਵਿਰੁੱਧ, ਮਹਾਰਾਜ ਦੀ ਸ਼ਹੀਦੀ ਨਹੀਂ ਅਜੇ ਹੋਈ ਸੀ, ਆਪਣੀ ਸ਼ਕਤੀ ਭਗਤੀ ਨਾਲ ਦਿੱਲੀ ਵਿੱਚ ਜਾ ਕੇ ਜਿਵੇਂ ਚੱਟ ਕੇ ਜੋ ਕੇਸਰ ਦਾ ਤਿਲਕ ਹਿੰਦੂ ਮੱਥੇ 'ਤੇ ਲਾਉਂਦੇ, ਉਹਨੂੰ ਚੱਟ ਕੇ ਲਾਉਂਦੇ ਸੀ ਮੁਸਲਮਾਨ, ਅਤੇ ਜੰਨੂ ਖਿੱਚ ਕੇ ਤੋੜ ਦਿੰਦੇ ਸੀ। ਮੈਂ ਆਪਣੇ ਢੰਗ ਨਾਲ ਸੂਰ ਦੇ ਮਾਸ ਦਾ ਜੰਨੂ ਬਣਾ ਕੇ ਬੋਟੀਆਂ ਦਾ ਪਰੋ ਕੇ ਰੱਸੀ ਉਹ ਪਾਇਆ, ਅਤੇ ਗੰਦਗੀ ਦਾ ਬਿਸਟਾ ਦਾ ਤਿਲਕ ਲਾਇਆ। ਜਾ ਕੇ ਕਾਜ਼ੀਆਂ ਮਲਾਣੇ ਨੂੰ ਕਹਿੰਦਾ, ਲਓ ਚੱਟੋ ਖਾਂ, ਤੋੜੋ ਖਾਂ ਭਲਾ। ਉਹ ਬਾਅਦ ਸੂਰ ਨੂੰ ਮੰਨਦੇ ਆ, ਬੜੀ ਘਿਰਨਾ ਕਰਦੇ, ਧਰਮ ਭ੍ਰਿਸ਼ਟ ਹੋ ਜੂ, ਸਾਨੂੰ ਸੂਰ ਨੂੰ ਹੱਥ ਵੀ ਲੱਗ ਗਏ, ਥੂ ਥੂ ਕੀਤੀ ਉਹਨਾਂ ਨੇ। ਇਸ ਤਰ੍ਹਾਂ ਲਹਿਜੇ ਢੰਗ ਨਾਲ ਹਾਸ ਰਸ ਦੇ ਨਿਰੁੱਤਰ ਕਰ ਦਿੰਦੇ ਸੀ। ਫਿਰ ਜਿਵੇਂ ਜੁੱਤਾ ਬਣਾਇਆ 1.25 ਗਜ ਦਾ, ਅਤੇ ਉਹ 1.25 ਗਜ ਦਾ ਜੁੱਤਾ ਬਣਾ ਕੇ ਆਪਣੇ ਦੋਵੇਂ ਪੈਰ, ਜਾਮਾ ਮਸਜਿਦ ਵੱਡੀ ਜਿਹੜੀ ਆ, ਅੱਧੀ ਰਾਤੋਂ ਜਾ ਕੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ, ਉਹਦੇ ਵਿੱਚ ਜਾ ਰੱਖਿਆ। ਫਿਰ ਇਹ ਜਦੋਂ ਕਾਜੀ ਆਇਆ, ਸ਼ਾਹੀ ਕਾਜੀ, ਕਹਿੰਦਾ ਉਹ ਐਡਾ ਵੱਡਾ ਜੁੱਤਾ, ਇਹ ਪੈਰ ਤਾਂ ਖੁਦਾ ਦਾ ਹੀ ਹੋ ਸਕਦਾ, ਇਹ ਖੁਦਾ ਰਾਤ ਆਇਆ ਨਿਵਾਜ਼ ਪੜ੍ਹ ਕੇ ਗਿਆ। ਉਹਨੂੰ ਚੁੰਮਣ ਲੱਗ ਗਏ ਜੁੱਤੇ ਨੂੰ, ਅੰਧ ਵਿਸ਼ਵਾਸ, ਜਨਾਬ ਵੀ ਤੁਸੀਂ ਅੰਧ ਵਿਸ਼ਵਾਸੀ ਹੋ, ਖੋਜ ਨਹੀਂ ਕਰਦੇ। ਤਾਂ ਉਸ ਵੇਲੇ ਉਹਦੇ ਕਦਮ ਬੋਸੀ ਕਰਨ, ਚੁੰਮਣ ਲੱਗ ਗਏ, ਉਹਨੂੰ ਸਿਜਦੇ ਕਰਨ ਜੁੱਤੇ ਨੂੰ। ਔਰੰਗਜ਼ੇਬ ਵੀ ਇੱਥੋਂ ਤੱਕ ਆ ਕੇ ਉਹ ਜੁੱਤੇ ਨੂੰ ਚੁੰਮ ਕੇ ਗਿਆ, ਖੁਦਾ ਦਾ ਜਾਣ ਕੇ। ਜਦੋਂ ਇਹ ਸਾਰੇ ਦਿੱਲੀ ਵਿੱਚ ਰੌਲਾ ਪੈ ਗਿਆ, ਤਾਂ ਫਿਰ ਅਗਲੇ ਦਿਨ ਭਾਈ ਸੁਥਰੇ ਸ਼ਾਹ ਨੇ ਦੂਜਾ ਜੁੱਤਾ ਵੰਝ 'ਤੇ ਟੰਗ ਕੇ, ਲੰਬੇ 'ਤੇ 1.25 ਗਜ ਦਾ ਹੀ ਉਹ ਸੀ, ਸਾਰੀ ਦਿੱਲੀ 'ਚ ਉੱਧਰ ਨੂੰ ਗਿਆ ਹੋਕਾ ਦਿੰਦਾ ਹੋਇਆ, ਫਕੀਰਾਂ ਦਾ ਜੁੱਤਾ ਗੁਆਚ ਗਿਆ, ਕੁੱਤਾ ਲੈ ਗਿਆ ਸੀ ਕੱਲ੍ਹ, ਜੇ ਕਿਸੇ ਨੂੰ ਜੁੱਤਾ ਲੱਭਾ ਹੋਵੇ ਤਾਂ ਭਾਈ ਪਰਪਕਾਰ ਹੋਵੇਗਾ, ਫਕੀਰਾਂ ਨੂੰ ਜੁੱਤਾ ਮੋੜ ਦਿਓ। ਇਹ ਸੁਣ ਕੇ ਕਾਜੀ ਮਲਾਣੇ ਬੜੇ ਸ਼ਰਮਿੰਦੇ ਹੋਏ, ਵੀ ਅਸੀਂ ਤਾਂ ਉਹ ਜੁੱਤੇ ਨੂੰ, ਇਹ ਤਾਂ ਜੁੱਤਾ ਇਹਦਾ, ਇਹ ਆਵਾਜ਼ਾਂ ਦੇਈ ਜਾਂਦਾ, ਇਹ ਫਕੀਰ ਆ, ਅਸੀਂ ਤਾਂ ਉਹਨੂੰ ਖੁਦਾ ਦਾ ਸਮਝ ਕੇ ਪੂਜੀ। ਸੋ ਰੌਲਾ ਪੈ ਗਿਆ ਵੀ ਹੁਣ ਝੂਠੇ ਪਵਾਂਗੇ। ਉਹਨਾਂ ਔਰੰਗਜ਼ੇਬ ਨੂੰ ਸ਼ਿਕਾਇਤ ਕਰ ਦਿੱਤੀ, ਕਹਿਣ ਲੱਗੇ ਜੀ ਇਸ ਤਰ੍ਹਂ ਤੁਸੀਂ ਵੀ ਨਮਸਕਾਰ ਕਰਕੇ ਆਏ ਹੋ ਖੁਦਾ ਦਾ ਜੁੱਤਾ ਸਮਝ ਕੇ, ਅਤੇ ਹੁਣ ਗੱਲ ਆਹ ਬਣ ਗਈ ਹੈ ਵੀ ਉਹਨੂੰ ਪੁੱਛੋ ਵੀ ਉਹਦੇ ਪੈਰਾਂ 'ਚ ਆਉਂਦਾ। ਉਹ ਕਹਿੰਦਾ ਮੇਰਾ ਜੁੱਤਾ ਕੁੱਤਾ ਲੈ ਗਿਆ ਸੀ, ਕਿਸੇ ਨੇ ਵੇਖਿਆ ਵੰਝ 'ਤੇ ਦੂਜਾ ਟੰਗੀ ਫਿਰਦਾ ਇੱਕ ਵੱਡਾ ਸਾਰਾ, ਫੜੋ ਇਹਨੂੰ, ਇਹ ਤਾਂ ਤੁਹੀਨ ਕਰਦਾ ਆਪਣੀ ਸਾਰਿਆਂ ਦੀ, ਲੋਕ ਮਖੌਲ ਕਰਨਗੇ। ਭਾਈ ਸੁਥਰੇ ਸ਼ਾਹ ਨੂੰ ਸੱਦਿਆ, ਫੜਿਆ, ਫੜ ਕੇ ਪੇਸ਼ ਕੀਤਾ ਗਿਆ। ਔਰੰਗਜ਼ੇਬ ਕਹਿਣ ਲੱਗਾ ਵੀ ਇਹ ਜੁੱਤਾ ਤੇਰਾ, ਕਹਿਣ ਲੱਗਾ ਹਾਂ। ਕਹਿੰਦਾ ਪਾ ਕੇ ਵਿਖਾ, ਜੇ ਤੇਰੇ ਨਾ ਆਇਆ ਤਾਂ ਜਾਨ ਕੱਢ ਦੂੰ ਤੇਰੀ, ਜਾਨ ਲੈ ਲੂੰ ਮੈਂ ਤੇਰੀ। ਉਹਨੇ ਕਿਹਾ ਬਿਲਕੁਲ ਬਾਦਸ਼ਾਹ। ਪਰ ਉਸ ਵੇਲੇ ਜੋ ਥੱਲੇ ਰੱਖੇ ਪਹਿਲਾਂ ਵੀ ਆਪਣੇ ਪੈਰ ਹੀ ਓਡੇ ਵੱਡੇ ਕਰ ਲਏ, ਮਹਾਰਾਜ ਦੀ ਬਖਸ਼ਿਸ਼ ਸੀ ਨਾ, ਜੋ ਫੁਰਨਾ ਕਰਦੇ ਸੀ ਵਾਕ ਸੱਤ ਹੁੰਦੇ ਸੀ, ਸੱਤਿਆ ਸੀ ਵਚਨਾਂ ਵਿੱਚ, ਭਗਤ ਮੁੱਖ ਹੈ ਅਤੇ ਬੋਲਦੇ ਸੇ ਵਚਨ ਹੋ ਬੰਦੇ, ਪੈਰ ਹੀ ਵੱਡੇ ਕਰ ਲਏ, ਮਸਾਂ ਫਸ ਕੇ ਜਿਵੇਂ ਨਵੀਂ ਜੁੱਤੀ ਆਪਾਂ ਪਾਉਂਦੇ ਹਾਂ ਖਿੱਚ ਧੂ ਕੇ, ਇਵੇਂ ਉਹਨੇ ਜੁੱਤੀ ਪਾਈ। ਹੈਰਾਨ ਹੋ ਗਿਆ ਔਰੰਗਜ਼ੇਬ, ਉਸ ਵੇਲੇ ਡਰ ਗਿਆ ਵੀ ਇਹ ਤਾਂ ਕਰਾਮਾਤੀ ਆ, ਬੜਾ ਝੁਕਣਾ ਪਿਆ ਉਹਨੂੰ। ਫਿਰ ਉਸ ਵੇਲੇ ਸਾਸ ਕੁਝ ਸਮਾਂ ਜਿਵੇਂ ਇਹਨੇ ਠੱਲ ਪਾ ਦਿੱਤੀ ਸੀ, ਪਰ ਇਹ ਵੀ ਕਿਹਾ ਇਹ ਦਿਲ ਜਿਹੜੇ ਨਾ, ਦਿਲ ਨਾ ਦੁਖਾ, ਵੇਖ ਸੂਫੀ ਫਕੀਰ ਬਾਬਾ ਫਰੀਦ ਸਾਹਿਬ ਦੀ ਹੋਈ ਮੁਸਲਮਾਨ, ਅਤੇ ਉਹਨਾਂ ਵੀ ਕਿਹਾ ਹਿਆਓ ਨਾ ਕਹੀ ਠਾਹੇ ਮਾਣਕ ਸਭ ਮੋਲਵੇ, ਕਿਹੜੇ ਰਾਹ ਤੁਰਿਆ ਬਾਦਸ਼ਾਹ, ਕਿਸੇ ਦਾ ਦਿਲ ਢਾਹ ਦੇਣਾ ਵੀ ਮਸੀਤ ਢਾਉਣ ਦੇ ਬਰਾਬਰ ਆ, ਦਿਲ ਹੀ ਮਸੀਤ ਆ, ਤੂੰ ਮੰਦਰ ਢਾਉਂਦਾ ਵਾ ਮਸੀਤਾਂ ਵੀ ਢਾ ਰਿਹਾ ਆਪਦੀਆਂ, ਏਡੀ ਜ਼ੁਰਤ ਨਾਲ ਪ੍ਰਚਾਰ ਕਰਦੇ। ਭਾਈ ਸੁਥਰੇ ਸ਼ਾਹ ਜੀ ਉਹਨੂੰ ਸਮਝਾਇਆ, ਹੈ ਉਹ ਨਾ ਕਹਿ ਹੀ ਠਾ ਇਹ ਮਾਣਕ ਸਭ ਮੋਲਵੇ, ਐਸਾ ਪ੍ਰਚਾਰ ਕੀਤਾ ਸਾਧ ਸੰਗਤ ਜੀ, ਜਿਵੇਂ ਅੱਗੇ ਪ੍ਰਸੰਗ ਆ ਰਿਹਾ ਸਰਵਣ ਕਰਨਾ ਕਰੀਏ ਜੀ।
1: ਸੁਥਰੇ ਬਦ ਸ਼ਾਹੇ ਕੀ ਫੇਰੀ,
0: ਫੇਰ ਸੁਥਰੇ ਨੇ ਆਪਣਾ ਐਸਾ ਪ੍ਰਭਾਵ ਪਾ ਲਿਆ ਔਰੰਗਜ਼ੇਬ ਦੀ ਇੱਕ ਵਾਰ ਤੇ ਕਹਿੰਦੇ ਅਕਲ ਜਿਹੜੀ ਸੀ ਫੇਲ ਕਰ ਦਿੱਤੀ, ਉਹਦੀ ਮੱਤ ਫੇਰ ਦਿੱਤੀ।
1: ਛੋੜੀ ਜਿੱਦ ਮਜ਼ਬ ਨੇ ਜਕੇਰੀ,
0: ਕੁਝ ਸਮੇਂ ਬਾਅਦ ਤੇ ਉਹ ਸੰਗ ਆਪਣੀ ਕੱਟੜਤਾਈ ਮਜ਼ਬ ਦੀ ਜਿਹੜੀ ਜਿੱਦ ਸੀ ਉਹਨੇ ਉਹ ਛੱਡ ਦਿੱਤੀ।
1: ਟੀਕਾ ਚਾਟਨ ਜਨਿਊ ਤੋਰਨ,
0: ਟੀਕਾ ਚੱਟਣਾ ਮੁਲਾਣਿਆਂ ਵੱਲੋਂ ਹਿੰਦੂਆਂ ਨੂੰ ਫੜ ਕੇ ਤੇ ਜਨਿਊ ਫੜ ਕੇ ਤੋੜ ਦੇਣੇ ਖਿੱਚ ਕੇ,
1: ਕਰਿਓ ਹਿੰਦੂਆਂ ਨੇ ਕੇਰੋ ਛੋਰਨ,
0: ਫੇਰ ਨੀ ਉਹਨੇ ਕੀਤਾ, ਛੱਡ ਦਿੱਤੇ ਹਿੰਦੂ ਜਿਹੜੇ ਫੜੇ ਹੋਏ ਸੀ। ਇੱਕ ਵਾਰ ਇੰਨਾ ਅਸਰ ਪੈ ਗਿਆ ਸੀ ਇਹਨਾਂ ਦੇ ਪ੍ਰਚਾਰ ਦਾ।
1: ਲਿਖਦੀ ਨਾ ਸੁਥਰੇ ਕੋ ਚਾਹੀ,
0: ਬਾਦਸ਼ਾਹ ਨੇ ਕਹਿੰਦੇ ਬੜੇ ਉਤਸ਼ਾਹ ਨਾਲ ਸੁਥਰੇ ਦੇ ਵਾਸਤੇ ਵੀ ਲਿਖ ਦਿੱਤਾ ਆਪਣੇ ਰੁਕਾ ਆਪਣੇ ਹੱਥਾਂ ਨਾਲ।
1: ਪੈਸਾ ਹੱਟੀ ਦਾ ਸਭ ਸ਼ਾਹੀ,
0: ਸਭ ਸ਼ਾਹੂਕਾਰ ਦਿੱਲੀ ਦੇ ਇੱਕ ਇੱਕ ਪੈਸਾ ਇਹਨੂੰ ਦੇਣ, ਜਦੋਂ ਵੀ ਆਵੇ ਇਹਨੂੰ ਇੱਕ ਇੱਕ ਪੈਸਾ ਦਿਆ ਕਰਨਾ।
1: ਜੋ ਅਬਲੋ ਭੀ ਸੁਥਰੇ ਲੈ ਹੈ,
0: ਇਹ ਬੜਾ ਕਰਾਮਾਤੀ ਫਕੀਰ ਹੈ। ਗਿਆਨੀ ਗਿਆਨ ਸਿੰਘ ਜੀ ਲਿਖ ਰਹੇ ਨੇ ਵੀ ਸਾਧ ਸੰਗਤ ਜੀ ਹੁਣ ਤੱਕ ਸੁਥਰੇ ਚਾਹੀਏ ਫਕੀਰ, ਹੁਣ ਤੱਕ ਵੀ ਇੱਕ ਇੱਕ ਪੈਸਾ ਦਿੱਲੀ ਚੋਂ ਲੈਂਦੇ ਨੇ, ਉਹਨਾਂ ਨੂੰ ਉਸੇ ਤਰ੍ਹਾਂ ਹੀ ਅਧਿਕਾਰ ਹੈ।
1: ਬਨਕ ਲੋਕ ਸਭ ਹੀ ਨਿਤ ਦਾ ਹੈ,
0: ਪਾਣੀਏ ਲੋਕ ਸਭ ਕੋਈ ਇੱਕ ਇੱਕ ਪੈਸਾ ਦਿੰਦੇ ਨੇ, ਇਹਨਾਂ ਨੂੰ ਮੋੜਦੇ ਨਹੀਂ ਹਨ।
1: ਕਰਾਮਾਤ ਸੁਥਰੇ ਨੇ ਤਬ,
0: ਤਦੋਂ ਭਾਈ ਸੁਥਰੇ ਨੇ ਇਸ ਤਰ੍ਹਾਂ ਕਰਾਮਾਤ ਦੇ ਬਲ ਨਾਲ
1: ਦਿਖ ਰਾਈ ਬਹੁ ਜਾਨ ਤੇ ਸਭ,
0: ਦਿਖਾਉਣਾ ਕੀਤੀ ਦਿੱਲੀ ਚ ਸਾਰੇ ਜਾਣਦੇ ਨੇ, ਬੜੀ ਦਿਖਾਉਣਾ ਕੀਤੀ। ਬਾਬਾ ਰਾਮ ਰਾਏ ਨੇ ਵੀ ਦਿਖਾਈਆਂ ਸੀ, ਇਹ ਤੇ ਇੱਕ ਹਾਥੀ ਸੱਤਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਦਾ ਸੀ ਨਾ ਬਖਸ਼ਿਸ਼। ਸੋ ਇਸ ਕਰਕੇ ਕੀ ਨਹੀਂ, ਗੁਰੂ ਘਰ ਦੇ ਵਿੱਚ ਸਭ ਕੁਝ ਹੈ, ਇੱਥੋਂ ਆਪਾਂ ਨੂੰ ਪਤਾ ਲੱਗਦਾ ਹੈ। ਭਾਵੇਂ ਗੁਰੂ ਸਾਹਿਬਾਂ ਨੇ ਆਪ ਸਿਧਾਂਤ ਰੱਖਿਆ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰਾਮਾਤ ਨਹੀਂ ਦਿਖਾਈ ਕੋਈ ਵੱਡੀ ਅਤੇ ਸ਼ਹੀਦੀ ਦੇ ਦਿੱਤੀ ਸੀ, ਪਰ ਇਸ ਤਰ੍ਹਾਂ ਇਹਨਾਂ ਗੁਰਸਿੱਖਾਂ ਤੋਂ ਪਤਾ ਲੱਗਦਾ ਗੁਰੂ ਦੀ ਵਡਿਆਈ ਦਾ, ਵੀ ਗੁਰੂ ਸਾਹਿਬ ਚਾਹੁਣ ਕੀ ਨਹੀਂ ਹੋ ਸਕਦਾ। ਪਰ ਵਾਹਿਗੁਰੂ ਦੇ ਭਾਣੇ ਵਿੱਚ ਰਹਿਣਾ ਹੁਕਮ ਵਿੱਚ, ਇਹ ਗੁਰਮਤ ਆ, ਇਹ ਸਿਧਾਂਤ ਨੇ ਕਰਕੇ ਦਿਖਰਾਈ ਬਹੁ ਜਾਣ ਤੋਂ ਸਭ ਹੈ। ਬਹੁਤ ਲੋਕ ਸਾਰੇ ਜਾਣਦੇ ਵੀ ਇਹਨਾਂ ਨੇ ਦਿਖਾਉਣਾ ਕੀਤੀ ਸੀ, ਇੱਕ ਵਾਰ ਔਰੰਗਜ਼ੇਬ ਦਾ ਮਨ ਮੋੜ ਦਿੱਤਾ ਸੀ।
1: ਕਰਿਓ ਰਜਾਲ ਸ਼ਾਹੇ ਇੱਕ ਚੇਲਾ,
0: ਫਿਰ ਇਹਨਾਂ ਨੇ ਇੱਕ ਚੇਲਾ ਆਪਣਾ ਰਜਾਲ ਸ਼ਾਹ ਇਹਨਾਂ ਤੋਂ ਬਾਅਦ ਹੋਇਆ ਇਹਨਾਂ ਦੀ ਗੱਦੀ ਤੇ ਬਣਾਉਣਾ ਕੀਤਾ।
1: ਵਹ ਵੀ ਅਜਮਤ ਸਜਮਤ ਖੇਲ,
0: ਉਹ ਵੀ ਬਹੁਤ ਅਜਮਤ ਕਰਾਮਾਤ ਸ਼ਕਤੀਆਂ ਦੇ ਸਮੇਤ ਹੋ ਕੇ ਖੇਲਿਆ ਵਿਚਰਿਆ ਹੈ।
1: 1738 ਸਾਲ
0: ਤੇ ਇਸ ਤਰ੍ਹਾਂ ਸਾਧ ਸੰਗਤ ਜੀ, ਭਾਈ ਸੁਥਰੇ ਸ਼ਾਹ ਦੀਆਂ ਹੋਰ ਵੀ ਸਾਖੀਆਂ ਆਉਂਦੀਆਂ ਨੇ, ਦਸਮ ਪਾਤਸ਼ਾਹ ਤੱਕ ਰਹੇ ਨੇ, 1681 ਈਸਵੀ ਤੱਕ, 1625 ਵਿੱਚ ਜਨਮ ਹੋਇਆ ਸੀ, 56 ਸਾਲ ਦੀ ਉਮਰ ਭੋਗੀ ਹੈ, 6ਵੇਂ ਤੇ 7ਵੇਂ 8ਵੇਂ 9ਵੇਂ ਤੇ 10ਵੇਂ ਪਾਤਸ਼ਾਹ ਤੱਕ ਰਹੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜਿਹੇ ਫਕੀਰ ਸਨ। ਇੱਕ ਵਾਰ ਬਹੁਤੀ ਭੀੜ ਸੀ, ਦਸਮ ਪਾਤਸ਼ਾਹ ਰਹਿੰਦੀ ਸੀ ਅਨੰਦਪੁਰ ਸਾਹਿਬ, ਤਾਂਤਾ ਲੱਗਾ ਰਹਿੰਦਾ ਸੀ, ਸੰਗਤਾਂ ਦਰਸ਼ਨ ਮੇਲਾ ਕਰਨ ਵਾਲਾ, ਭਿਟਾਵਾਂ ਲੈ ਕੇ ਲੋਕ ਸਿਰ 'ਤੇ ਚੱਕੀਆਂ ਹੁੰਦੀਆਂ ਸੀ ਰਸਦਾਂ, ਅਤੇ ਲਾਈਨਾਂ ਲੱਗੀਆਂ ਹੁੰਦੀਆਂ ਸੀ ਮੱਥਾ ਟੇਕਣ ਵਾਲਿਆਂ ਨੂੰ, ਵਾਰੀ ਨਹੀਂ ਆਉਂਦੀ ਸੀ, ਛੇਤੀ ਖੜੋਣਾ ਪੈਂਦਾ ਸੀ। ਆਪ ਜੀ ਰਮਜਾ ਮਾਰਦੇ ਸੀ ਹਾਸ ਰਸ ਨਾਲ। ਇੱਕ ਵਾਰ ਇਹ ਵੀ ਸਾਖੀ ਆਉਂਦੀ ਹੈ, ਇਹਨਾਂ ਨੇ ਵੇਖਿਆ ਵੀ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਨੇ, ਗਰਮੀ ਦੇ ਦਿਨ ਸਨ, ਉਹ ਤਾਂ ਕਈ ਘੰਟੇ ਲੱਗ ਜਾਣਗੇ। ਰੋਕ ਰੋਕ ਕੇ ਸੰਗਤਾਂ ਨੂੰ ਸੰਦ ਲਗਾਉਂਦੇ ਸਨ, ਖਿਆਲ ਵੀ ਰੱਖਦੇ ਸੀ, ਜੰਗਾਂ ਯੁੱਧਾਂ ਦਾ ਸਮਾਂ ਵੀ ਸੀ। ਸੋ ਇਸ ਕਰਕੇ ਆਪ ਜੀ ਨੇ ਵੇਖਿਆ ਬਹੁਤ ਟਾਈਮ ਲੱਗੇਗਾ, ਇਹ ਤਾਂ ਬਾਹਰ ਗਏ ਅਤੇ ਘੜੇ ਭੰਨ ਕੇ ਪੁਰਾਣੇ ਠੀਕਰੀਆਂ ਦੀ ਇੱਕ ਬੋਰੀ ਪੂਰੀ ਬਣਾ ਲਈ, ਠੀਕਰੀਆਂ ਦੀ ਬੋਰੀ ਪੂਰੀ ਭਾਰੀ ਕਰਕੇ ਅਤੇ ਉਹ ਨਾਲ ਲੈ ਕੇ ਸਿਰ 'ਤੇ ਰੱਖ ਕੇ ਅਤੇ ਗਏ ਵਗੇ, ਕਹਿੰਦੇ ਪਾਸਿਓ ਜੋ ਪਾਸਿਓ ਭੇਟਾ ਲੈ ਕੇ ਜਾਣੀ, ਭੇਟਾ ਸੰਦ ਕਹਿਣ ਲੱਗੇ ਰੋਕਣ ਵਾਲੇ ਕੀ, ਕਹਿੰਦੇ ਭੇਟਾ ਹੈ ਜੀ ਮਹਾਰਾਜ ਸੱਚੇ ਪਾਤਸ਼ਾਹ। ਕਿਸੇ ਨੇ ਰੋਕਿਆ ਵੀ ਬੜਾ ਭਾਰ ਆ ਬਈ, ਗਰਮੀ ਹੈ, ਲਗਾਈ ਗਏ ਸਭ ਸਿੱਧਾ। ਜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਜਿੱਥੇ ਸੰਗਤ ਮੱਥਾ ਟੇਕਦੀ, ਜਿਵੇਂ ਗੋਲਕ ਪਈ ਆ, ਗੋਲਕ ਦੇ ਮੂਹਰੇ ਲਿਜਾ ਸੁੱਟੀ ਠੀਕਰੀਆਂ ਦੀ ਬੋਰੀ, ਸੁੱਟ ਕੇ ਪਹਿਲਾਂ ਉਹਦੀ ਪਰਿਕਰਮਾ ਕੀਤੀ, ਮਹਾਰਾਜ ਵੱਲ ਕੋਈ ਧਿਆਨ ਨਹੀਂ ਕੀਤਾ। ਉਹਦੀ ਪਰਿਕਰਮਾ ਕਰਕੇ ਅਤੇ ਉਹਨੂੰ ਮੱਥਾ ਟੇਕਿਆ। ਹੁਣ ਮੱਥਾ ਟੇਕੀ ਜਾਣ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਭਾਈ ਸੁਥਰੇ ਸ਼ਾਹ ਜੀ ਇਹ ਕੀ ਹੈ? ਕਹਿਣ ਲੱਗੇ ਮਹਾਰਾਜ ਇਹਨੇ ਤਾਂ ਤੁਹਾਡੇ ਦਰਸ਼ਨ ਕਰਵਾਏ ਨੇ, ਨਹੀਂ ਤਾਂ ਕੌਣ ਆਉਣ ਦਿੰਦਾ ਮੈਨੂੰ? ਸੱਚੇ ਪਾਤਸ਼ਾਹ ਸੋ ਇਹਦੇ ਕਰਕੇ ਤਾਂ ਤੁਹਾਡੇ ਦਰਸ਼ਨ ਹੋਏ ਨੇ, ਤਾਂ ਪਿੱਛੇ ਹੀ ਰੋਕ ਦਿੰਦੇ। ਐਸੀ ਰਮਜ ਵੱਜੀ, ਦਸਮ ਪਾਤਸ਼ਾਹ ਕਹਿੰਦੇ ਭਾਈ ਅੱਜ ਤੋਂ ਬਾਅਦ ਇਹ ਤਾਂ ਬਹੁਤ ਔਖਾ, ਫਿਰ ਸੰਗਤ ਨੂੰ ਇੰਨਾ ਖੜ੍ਹਨਾ ਪੈਂਦਾ।

ਫਿਰ ਪਿੱਠ ਕਰ ਲਈ, ਪਿੱਠ ਕਰਕੇ ਬਹਿ ਗਏ। ਸੰਗਤਾਂ ਨੇ ਇਤਰਾਜ਼ ਕੀਤਾ ਵੀ ਪਿੱਠ ਕਰਕੇ ਬੈਠਾ ਇਹ ਠੀਕ ਨਹੀਂ ਗੁਰੂ ਮਹਾਰਾਜ ਜੀ ਵੱਲ। ਦਸਮ ਪਾਤਸ਼ਾਹ ਨੇ ਸਵਾਲ ਕੀਤਾ, ਭਾਈ ਸੁਥਰੇ ਸ਼ਾਹ, ਸੋ ਪਿੱਠ ਕਰਕੇ ਕਿਉਂ ਬੈਠੇ ਹੋ? ਸੰਗਤ ਇਤਰਾਜ਼ ਕਰਦੀ ਹੈ। ਅੱਗੋਂ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਵੀ ਆਪ ਜੀ ਜਿਹੜੀਆਂ ਚਾਟਾਂ ਮਾਰਦੇ ਹੋ ਨਾ, ਉਹ ਮੈਂ ਤਾਂ ਸਨਮੁੱਖ ਹੋ ਕੇ ਤਾਂ ਬਹੁਤ ਚੱਲ, ਹੁਣ ਸੱਤਿਆ ਨਹੀਂ ਹੈ ਵੀ ਮੂੰਹ 'ਤੇ ਚੱਲ ਸਕਾਂ, ਇਸ ਕਰਕੇ ਪਿੱਠ ਕੀਤੀ ਆ ਮਹਾਰਾਜ ਵੀ ਹੁਣ ਪਿੱਛੇ ਵੱਜੀ ਜਾਣ। ਪਤਾ ਨਹੀਂ ਸੰਗਤ ਕਿਵੇਂ ਬਚਨਾਂ ਦੇ ਤੀਰ ਇੰਨੇ ਸਾਰ ਲੈਂਦੀ ਹੈ, ਮੇਰੇ ਤੋਂ ਤਾਂ ਸਾਰੇ ਨਹੀਂ ਗਏ, ਤਾਂ ਪਿੱਠ ਕੀਤੀ ਹੈ। ਮਹਾਰਾਜ ਹੱਸ ਪਏ। ਭਾਵ ਸੀ ਗੁਰੂ ਦਾ ਬਚਨ ਸੁਣ ਕੇ ਕੋਈ ਆਪਣੇ ਆਪ ਨੂੰ ਸ਼ਰਮ, ਕੋਈ ਕਾਂਬਾ ਵੀ ਛੱਡਣਾ ਚਾਹੀਦਾ, ਉਹ ਦਿਲ ਕੰਬਣਾ ਵੀ ਚਾਹੀਦਾ ਹੈ, ਉਗਣਾ ਵੱਲੋਂ ਤੋਬਾ ਵੀ ਹੋਣੀ ਚਾਹੀਦੀ ਹੈ ਕਿ ਸੁਣ ਸੁਣ ਕੇ ਕੰਨੀ ਸੁਣਿਆ ਅਤੇ ਦੂਜੇ ਕੱਢਤਾ, ਇਹ ਨਹੀਂ ਠੀਕ। ਸੋ ਇਹ ਸਿੱਖਿਆ ਸੀ। ਮਹਾਰਾਜ ਕਹਿੰਦੇ ਸ਼ਾਹ ਭਾਈ ਸੁਥਰੇ ਸ਼ਾਹ ਇਹੋ ਜਿਹੇ ਗੁਰਮੁਖ ਸਨ, ਔਰ ਆਪ ਜੀ ਸਿੱਧਾ ਹੀ ਪ੍ਰਚਾਰ ਜਦੋਂ ਕਰਦੇ ਸੀ ਕਵਿਤਾਵਾਂ ਦੇ ਵਿੱਚ, ਸੋ ਬਹੁਤ ਸੁੰਦਰ ਕਵਿਤਾਵਾਂ ਰਚਦੇ ਹੁੰਦੇ ਸੀ। ਕਹਿੰਦੇ ਹੁੰਦੇ ਸੀ, ਹਾਥੀ ਘੋੜੇ ਮਾਲ ਧਨ ਇਹ ਖਤਰਾ ਹੀ ਜਿੰਦ ਕਾ, ਸੋ ਜੇ ਜਨਮ ਸਵਾਰਨਾ ਆਪਣਾ ਸੁਥਰਿਆ ਤਾਂ ਸਿਮਰ ਨਾਮ ਗੋਬਿੰਦ ਕਾ। ਇਸ ਤਰ੍ਹਾਂ ਕਹਿੰਦੇ ਹੁੰਦੇ ਸੀ। ਬਹੁਤੇ ਲੋਕ ਕਹਿੰਦੇ ਹੁੰਦੇ ਸੀ ਸ਼ਾਬਾਸ਼ ਦੇ ਵਡਿਆਈ ਦੇ ਮਾਰੇ ਹੀ ਲੁੱਟੇ ਜਾਂਦੇ ਨੇ, ਦੁਨੀਆਂ ਦੀਆਂ ਵਡਿਆਈਆਂ ਸ਼ਾਬਾਸ਼ ਜਿਹੜੀਆਂ ਨੇ ਨਾ, ਬਹੁਤੇ ਬੰਦੇ ਨੱਕ ਰੱਖਣ ਵਾਸਤੇ ਧਰਮ ਕਮਾਉਂਦੇ ਨੇ, ਵੱਡੇ ਵੱਡੇ ਦਾਨ ਕਰਦੇ ਨੇ, ਤੋ ਸ਼ਾਬਾਸ਼ ਦੇ ਪੱਟੇ ਪਏ ਨੇ, ਲੁੱਟੇ ਪਏ ਨੇ ਲੋਕ। ਇਹ ਨਹੀਂ ਚਾਹੀਦੀ ਦੁਨੀਆਂ ਦੀ ਵਡਿਆਈ। ਆਪ ਜੀ ਇਹ ਵੀ ਸਿੱਖਿਆਵਾਂ ਦਿੰਦੇ, ਸ਼ਾਬਾਸ਼ ਪੱਟੇ, ਸ਼ਾਬਾਸ਼ ਮੁੱਛੇ, ਸ਼ਾਬਾਸ਼ ਲੀਤੇ ਲੋਟਾ, ਆਪ ਜੀ ਦੀਆਂ ਕਵਿਤਾਵਾਂ ਵਿੱਚ ਆਉਂਦਾ। ਸੋ ਸ਼ਾਬਾਸ਼ਾਂ ਦਾ ਮਾਰਿਆ ਸੁਥਰਾਇਆ ਕਹੀ ਨਾ ਲੈ ਸੀ ਝੱਟ, ਸ਼ਾਬਾਸ਼ਾਂ ਨੇ ਹੀ ਸੁਪੱਟ ਦਿੱਤੇ ਲੋਕ, ਸ਼ਾਬਾਸ਼ਾਂ ਨੇ ਲੁੱਟੇ ਨੇ, ਠੱਗ ਲਏ ਨੇ। ਸੋ ਇਹ ਨਹੀਂ ਸਾਹ ਲੈਣ ਦਿੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਝੂਠੀਆਂ ਵਡਿਆਈਆਂ ਦੁਨੀਆਂ ਦੀਆਂ, ਇਹਦੀ ਪਰਵਾਹ ਨਾ ਕਰੇ ਗੁਰੂ ਦਾ ਸਿੱਖ, ਲੋਕਾਂ ਕੀਆਂ ਵਡਿਆਈਆਂ ਬੈਸੰਤਰ ਪਾਗੋ, ਜੋ ਮਿਲੇ ਪਿਆਰਾ ਆਪਣਾ ਅਤੇ ਬੋਲ ਕਰਾਗੋ। ਲੋਕਾਂ ਦੀਆਂ ਝੂਠੀਆਂ ਵਡਿਆਈਆਂ ਨੂੰ ਇਹ ਕੀ ਕਰਾਉਣੀਆਂ, ਇਹਨਾਂ ਨੂੰ ਅੱਗ ਵਿੱਚ ਪਾ ਦਿਓ, ਸਾੜ ਦਿਓ, ਫੂਕ ਦਿਓ। ਮਹਾਰਾਜ ਇਹ ਕਵਿਤਾਵਾਂ ਬਣਾ ਕੇ ਇਸ ਤਰ੍ਹਾਂ ਆਪ ਜੀ ਸਮਝਾਉਂਦੇ ਹੁੰਦੇ ਸੀ। ਲੋਕਾਂ ਦੀਆਂ ਕਹਾਣੀਆਂ ਹੀ ਕਈ ਪਾਉਂਦੇ ਰਹਿੰਦੇ ਨੇ, ਲੋਕਾਂ ਦੀਆਂ ਬਾਤਾਂ ਹੀ ਪਾਈ ਜਾਂਦੇ ਨੇ। ਸੋ ਇਹ ਵੀ ਆਪ ਜੀ ਫੁਰਮਾਨ ਕਰਦੇ, ਲੋਕਾਂ ਕੀਆਂ ਲੋਕਾਂ ਦੀਆਂ ਕਹਾਣੀਆਂ ਧਰੇ ਕੰਮ ਨਾ ਕੋਈ, ਜੇ ਤੈਂ ਕੰਮ ਸਵਾਰ ਨਾ ਸਿਮਰ ਸਵੇਰੇ ਸੋਏ, ਸੁਥਰਿਆ ਲੋਕਾਂ ਦੀਆਂ ਕਹਾਣੀਆਂ ਧਰੇ ਕੰਮ ਨਾ ਕੋਈ। ਇਹ ਭਾਈ ਸੁਥਰਿਆ ਸ਼ਾਹ ਲੋਕਾਂ ਦੀਆਂ ਜਿਹੜੀਆਂ ਕਹਾਣੀਆਂ ਲੋਕਾਂ ਦੀ ਵਡਿਆਈ ਕਰੀ ਜਾਣ, ਇਹਨਾਂ ਵਿੱਚ ਕੋਈ ਕੰਮ ਨਹੀਂ ਸਰਦਾ ਆਪਦਾ, ਜ਼ਿੰਦਗੀ ਦਾ ਕੋਈ ਕੰਮ ਨਹੀਂ, ਜਨਮ ਜੀਵਨ ਦਾ ਜਨਮ ਦਾ ਕਾਜ ਨਹੀਂ ਸਵਾਰਿਆ ਜਾਂਦਾ। ਜੇ ਤੂੰ ਆਪਣੇ ਜਨਮ ਦਾ ਕਾਜ ਸਵਾਰਨਾ, ਇਹਨੂੰ ਸਫਲ ਕਰਨਾ, ਤਾਂ ਸਿਮਰ ਸਵੇਰੇ ਸੋਏ, ਫਿਰ ਉਹ ਵਾਹਿਗੁਰੂ ਨੂੰ ਸਵੇਰੇ ਉੱਠ ਕੇ ਸਿਮਰ, ਯਾਦ ਕਰ, ਇਸ਼ਨਾਨ ਕਰਕੇ ਸਿਮਰਨ ਕਰ। ਗੁਰਮਤਿ ਦਾ ਸਿਧਾਂਤ ਵੀ ਇਹ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰਾ ਤੂੰ ਰਾਖਿਆ। ਇਹੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਇਉਂ ਸੋਹਣੀਆਂ ਕਵਿਤਾਵਾਂ ਰਾਹੀਂ ਆਪ ਜੀ ਉਪਦੇਸ਼ ਕਰਦੇ ਸਨ। ਅਤੇ ਇਹਨਾਂ ਨੇ ਰਸਾਲ ਰਜਾਲ ਸ਼ਾਹ ਰਜਾਲ ਸ਼ਾਹ ਗੱਦੀ 'ਤੇ ਹੋਏ, ਬੜਾ ਪ੍ਰਚਾਰ ਇਹਨਾਂ ਨੇ ਕੀਤਾ। ਭਾਈ ਜਾਦੋ ਸ਼ਾਹ ਅਤੇ ਭਾਈ ਸੁਥਰੇ ਜੀ ਨੇ ਇਕੱਠੇ ਪ੍ਰਚਾਰ ਕੀਤਾ ਵਾ। ਦਬਸਥਾਨ ਮਜਾਹਦ ਦਾ ਕਰਤਾ ਮੋਹਸਨ ਫਾਨੀ ਲਿਖਦਾ, ਉਹ ਵੀ ਲਿਖਦਾ ਵੀ ਇਹਨਾਂ ਨੇ ਆਪਣੇ ਅਨੋਖੇ ਢੰਗ ਨਾਲ ਸਿੱਖੀ ਦੇ ਪ੍ਰਚਾਰ ਜਿਹੜਾ ਸੀ ਬਹੁਤ ਫੈਲਾਇਆ ਪੱਛੋਂ ਦੇ ਵਿੱਚ। ਇਹਨਾਂ ਨੇ ਪੰਜਾਬ ਦੀਆਂ ਪਹਾੜੀ ਰਿਆਸਤਾਂ ਕਸ਼ਮੀਰ ਤੋਂ ਲੈ ਕੇ ਬਲਖ

0: ਸਾਰੇ ਤੱਕ ਸਿੱਖੀ ਦਾ ਝੰਡਾ ਚੁਲਾਇਆ, ਇਹਨਾਂ ਪ੍ਰਚਾਰ ਕੀਤਾ। ਅੱਗੇ ਜਿਵੇਂ ਚੇਲੇ ਹੋਏ ਨੇ, 56 ਸਾਲ ਦੀ ਉਮਰ ਇਹਨਾਂ ਨੇ ਕੁੱਲ ਭੋਗੀ ਹੈ 1625 ਤੋਂ ਲੈ ਕੇ। ਕਵੀ ਜੀ ਅੱਗੇ ਦੱਸ ਰਹੇ ਨੇ ਕਿ 1738 ਸਾਲਾਂ ਸਮਤ 1738 ਨੂੰ ਭਾਵ 1681 ਈਸਵੀ ਵਿੱਚ
1: ਸੁਥਰਾ ਗਿਆ ਪ੍ਰਲੋਕ ਨਿਹਾਲ
0: ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਤੋਂ 6 ਸਾਲ ਬਾਅਦ ਦਸਮ ਪਾਤਸ਼ਾਹ ਜੀ ਦੇ ਵੇਲੇ ਭਾਈ ਸੁਥਰੇ ਸ਼ਾਹ ਜੀ ਪ੍ਰਲੋਕ ਸੱਚਖੰਡ ਗਮਨ ਇਹਨਾਂ ਨੇ ਕੀਤਾ ਹੈ।
1: ਚੇਲੇ ਦੋਏ ਰਜਾ ਸ਼ਾਹ ਕੇ
0: 56 ਸਾਲ ਦੀ ਉਮਰ ਵਿੱਚ ਤੇ ਦੋ ਚੇਲੇ ਇਹਨਾਂ ਦੇ ਜਿਹੜੇ ਪਹਿਲਾਂ ਇਹਨਾਂ ਚੇਲੇ ਬਣਾਏ, ਭਾਈ ਜਾਦੋ ਸ਼ਾਹ ਇਹਨਾਂ ਦੇ ਨਾਲ ਹੀ ਸੀ, ਭਾਈ ਝੂੰਜਾ ਸ਼ਾਹ ਵੀ ਨਾਮ ਆਉਂਦਾ ਇੱਕ ਦਾ, ਅਤੇ ਰਜਾਲ ਸ਼ਾਹ, ਝੂੰਜਾ ਸ਼ਾਹ ਇਹ ਇਹਨਾਂ ਦੇ ਚੇਲੇ ਸਨ। ਅਤੇ ਚੇਲੇ ਦੋਏ ਪਹਿਲਾਂ ਗੱਦੀ ਆਪਣੀ ਰਜਾਲ ਸ਼ਾਹ ਨੂੰ ਦਿੱਤੀ ਹੈ, ਇਹ ਬੜੇ ਕਰਾਮਾਤੀ ਸੀ। ਅੱਗੇ ਉਹਨਾਂ ਨੇ ਦੋ ਚੇਲੇ ਬਣਾਏ ਰਜਾਲ ਸ਼ਾਹ ਦੇ, ਹੋਰ ਦੋ ਚੇਲੇ ਅੱਗੇ ਹੋਏ ਨੇ ਸਿੱਖ
1: ਬਲੀ, ਫਿਰ ਬੇਦਤ ਚਾਹੇ ਕੇ
0: ਉਹ ਵੀ ਬੜੇ ਬਲੀ ਹੋਏ ਨੇ ਅਤੇ ਉਸੇ ਤਰ੍ਹਾਂ ਹੀ ਪ੍ਰਗਟ ਹੋਏ ਹਨ।
1: ਸਹਿਜਾਨੰਦਾਂ ਚੰਗੜ ਸ਼ਾਹ
0: ਸਹਿਜਾਨੰਦ ਉਹਨਾਂ ਦੇ ਨਾਮ ਦੱਸਦੇ ਨੇ। ਤੀਜੇ ਥਾਂ 'ਤੇ ਜਿਹੜੇ ਹੋਏ ਨੇ ਸਹਿਜਾਨੰਦ ਅਤੇ ਭਾਈ ਝੈਂਗੜ ਸ਼ਾਹ ਜੀ, ਭਾਈ ਝੰਜੂ ਸ਼ਾਹ ਵੀ ਨਾਂ ਆਉਂਦਾ ਹੈ।
1: ਜਿੰਤੇ ਬੜੇ ਸਾਧ ਜਗ ਮਾਹੇ,
0: ਜਿਨ੍ਹਾਂ ਤੋਂ ਅੱਗੇ ਇਹ ਬਖਸ਼ੀਸ਼ ਦੇ ਭਾਈ ਸੁਥਰੇ ਸ਼ਾਹ ਜੀ ਦੇ ਸੰਪਰਦਾ ਦੇ ਸਾਧੂ ਅੱਗੇ ਫੈਲੇ ਵਧੇ ਅਤੇ ਖਿਲਰ ਕੇ ਪ੍ਰਚਾਰ ਕੀਤਾ।
1: ਸੇਲੀ ਟੋਪੀ ਡੰਡਾ ਲੈ ਕੇ,
0: ਇਹ ਸੇਲੀ ਟੋਪੀ ਜੋ ਰੱਸੀ ਪਾਈ ਹੁੰਦੀ ਜਨੇਊ ਵਾਂਗ ਉਦਾਸੀ ਦਾ ਚਿੰਨ ਸੀ, ਅਤੇ ਉੱਚੀ ਜੀ ਕੁਲਾ ਜਿਹੜੀ ਦਸਤਾਰ ਵਰਗੀ, ਅਤੇ ਡੰਡਾ ਹੱਥ ਵਿੱਚ ਲੈ ਕੇ ਸੋਟਾ ਜੋ ਸੱਤਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ।
1: ਝੈਂਗੜ ਸ਼ਾਹ ਸਿੱਧਕ ਅਤੇ ਕਹਿ ਕਹਿ,
0: ਇਹ ਭਾਈ ਝੈਂਗੜ ਸ਼ਾਹ ਨੇ ਬਹੁਤ ਜ਼ਿਆਦਾ ਸਿੱਧਕ ਨਾਲ ਪ੍ਰਚਾਰ ਕੀਤਾ ਹੈ।
1: ਚੌਪਈ ਪੰਥ ਗੁਰੂ ਘਰ ਕਾ ਇਹ ਆਹੀ,
0: ਤੋ ਇਤਿਹਾਦਕ ਜੋ ਗੁਰੂ ਘਰ ਦਾ ਇਹ ਵੀ ਇੱਕ ਪੰਥ ਸੀ, ਭਾਈ ਸੁਥਰੇ ਸ਼ਾਹੀ ਇਹ ਬਖਸ਼ਿਸ਼ ਜੋ ਹੈ ਸੀ।
1: ਬ੍ਰਿਧ ਭਇਓ ਜੋ ਸੁਥਰੇ ਸ਼ਾਹੀ,
0: ਤੇ ਬ੍ਰਿਧ ਭਇਓ ਜੋ ਸੁਥਰੇ ਸ਼ਾਹੀ, ਭਾਈ ਸੁਥਰੇ ਸ਼ਾਹ ਤੋਂ ਇਉਂ ਵਧਨਾ ਕੀਤਾ ਸੀ, ਇਹ ਫੈਲਿਆ ਸੀ।
1: ਸਤਿਗੁਰ ਨਾਨਕ ਸ਼ਾਹ ਕਹਾਏ,
0: ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨਾਨਕ ਸ਼ਾਹ ਫਕੀਰ ਖਵਾਏ ਹਨ।
1: ਸੋ ਸ਼ਾਹੀ ਪਦ ਮਿਲਿਓ ਇਨਾਏ,
0: ਉਹ ਸ਼ਾਹੀ ਪਦ ਇਹਨਾਂ ਨੂੰ ਵੀ ਸੱਤਵੇਂ ਪਾਤਸ਼ਾਹ ਤੋਂ 6ਵੇਂ ਪਾਤਸ਼ਾਹ ਤੋਂ ਪ੍ਰਾਪਤ ਹੋਇਆ ਹੈ।
1: ਰੀਤ ਹੈ ਗੁਰ ਘਰ ਕੀ ਜੇਤੀ,
0: ਜਿੰਨੀ ਗੁਰੂ ਘਰ ਦੀ ਰੀਤ ਮਰਿਆਦਾ ਹੈ ਰੋ ਰੀਤੀ ਹੈ।
1: ਫਕਰ ਸੁਥਰੇ ਰੋਖਤ ਤੇਤੀ,
0: ਇਹ ਭਾਈ ਸੁਥਰੇ ਸ਼ਾਹੀ ਹੈ ਜਿਹੜੇ ਫਕਰ ਫਕੀਰ ਲੋਕ ਨੇ ਨਾ ਉਹ ਸਾਰੀ ਰੱਖਦੇ ਹਨ, ਉਹ ਮਰਜ਼ਾਦਾ ਉਹੀ ਇਹਨਾਂ ਨੇ ਤੋਰੀ ਹੈ।
1: ਸਤਨਾਮ ਉਪਦੇਸ਼ ਦਿਢਾਵਤ,
0: ਸਤਨਾਮ ਵਾਹਿਗੁਰੂ ਉਪਦੇਸ਼ ਦ੍ਰਿੜ ਕਰਵਾਉਂਦੇ ਹਨ ਸੰਗਤ ਨੂੰ।
1: ਪਗ ਪਾਹਲ ਚੇਲੇ ਕੋ ਪਿਆਵਤ,
0: ਤੇ ਆਪਣਾ ਜੋ ਚੇਲਾ ਬਣਾਉਂਦੇ ਅੱਗੇ ਉਹ ਰੀਤ ਆਪਣੀ ਹੈ, ਚਰਨ ਪਾਉਲ ਉਹਨੂੰ ਛਕਾਉਂਦੇ ਹਨ।
1: ਬਾਣੀ ਗੁਰ ਕੀ ਜਪ ਜੀ ਆਦਿਕ,
0: ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਜਪ ਜੀ ਸਾਹਿਬ, ਹੋਰ ਛੋਟੀਆਂ ਬਾਣੀਆਂ ਆਦਿਕ,
1: ਪੜ੍ਹਤ ਗ੍ਰੰਥ ਗੁਰ ਲਖ ਸੁਖ ਸਾਧਕ,
0: ਪੰਜ ਬਾਣੀਆਂ ਦਾ ਨਿਤਨੇਮ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਨੇ, ਮਹਾਰਾਜ ਦੇ ਸਰੂਪ ਤੋਂ ਪਾਠ ਕਰਦੇ ਹਨ, ਅਤੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸੁੱਖ ਦੇਣ ਵਾਲਾ ਮੰਨਦੇ। ਸੋ ਸਤਿਗੁਰ ਸੁੱਖ ਸਾਗਰ ਜਗ ਅੰਤਰ, ਹੋਰ ਥਾ ਸੁੱਖ ਨਾ ਹੀ, ਮਹਾਰਾਜ ਜੀ ਦੇ ਆਪ ਪਾਵਨ ਬਚਨ। ਇਹ ਸੰਸਾਰ ਦੇ ਵਿੱਚ ਸੁੱਖਾਂ ਦੇ ਸਮੁੰਦਰ, ਜਿਹਨਾਂ ਕੋਲ ਅਥਾਹ ਸੁੱਖ ਨੇ, ਅਮੁੱਕ ਸੁੱਖ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਸੱਚੇ ਗੁਰੂ ਸਾਹਿਬਾਨ ਨੇ। ਹੋਰ ਜੇ ਪੂਰੇ ਸਤਿਗੁਰੂ ਨੂੰ ਛੱਡ ਕੇ ਜੇ ਕੋਈ ਚਾਹੇ ਮੈਨੂੰ ਹੋਰ ਕਿਤੋਂ ਸੁੱਖ ਮਿਲ ਜਾਵੇ, ਕਿਸੇ ਕੱਚੇ ਪਿੱਲੇ ਤੋਂ, ਦੇ ਧਾਰੀਏ ਤੋਂ, ਕਿਸੇ ਮੜੀ ਮੱਟ ਤੋਂ, ਜਠੇਰੇ ਵਡੇਰੇ ਤੋਂ ਨਹੀਂ ਮਿਲਦਾ। ਸਤਿਗੁਰ ਸੁੱਖ ਸਾਗਰ ਜਗ ਅੰਤਰ, ਹੋਰ ਥਾ ਸੁੱਖ ਨਾ ਹੀ। ਮਹਾਰਾਜ ਕਹਿੰਦੇ ਹੋਰ ਥਾਵੇਂ ਸਤਿਗੁਰੂ ਦਾ ਦਰ ਛੱਡ ਕੇ ਹੋਰ ਕਿਤੋਂ ਬੰਦਿਆ ਮਨੁੱਖ ਇਹ ਸੁੱਖ ਸਿੱਖਾ ਕਿਤੇ ਸੁੱਖ ਨਹੀਂ ਪਿਆ ਵਾ। ਨਹੀਂ ਸੁੱਖ ਤੇਰੀ ਝੋਲੀ ਵਿੱਚ ਪਵੇਗਾ। ਇਉਂ ਜਾਣ ਕੇ ਇਹ ਭਾਈ ਸੁਥਰੇ ਸ਼ਾਹੀਏ ਨੇ ਸੁੱਖਾਂ ਦਾ ਸਮੁੰਦਰ ਗੁਰੂ ਨੂੰ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਪੜ੍ਹਦੇ ਨੇ ਤੇ ਪੜ੍ਹਾਉਂਦੇ ਸਨ।
1: ਈਸ਼ਵਰ ਕੀ ਉਪਾਸ਼ਨਾ ਠਾਨ ਤੇ
0: ਈਸ਼ਵਰ ਅਕਾਲ ਪੁਰਖ ਦੀ ਉਪਾਸ਼ਨਾ ਕਰਦੇ, ਉਹਦਾ ਨਾਮ ਜਪਦੇ ਤੇ ਜਪਾਉਂਦੇ ਹਨ।
1: ਗੁਰ ਦੇਵੀ ਬਿਨ ਪੀਰ ਨਾ ਮਾਨਤ,
0: ਗੁਰੂ ਦੇਵ ਤੋਂ ਬਿਨਾਂ ਹੋਰ ਕੋਈ ਪੀਰ ਆਦਿਕ, ਜਿਵੇਂ ਮੁਸਲਮਾਨ ਮਨਾਉਂਦੇ ਨੇ, ਲੋਕ ਮਨਾਉਂਦੇ ਨੇ, ਕਿਸੇ ਪੀਰ ਆਦਿਕ ਦੀ ਮੰਨਤਾ ਨਹੀਂ ਕਰਦੇ ਹਨ।
1: ਔਰ ਕਿਰਤਨ ਹੈ ਕੋਈ ਕਮੈ ਹੈ,
0: ਹੋਰ ਵੀ ਕੋਈ ਜਿਹੜਾ ਕਰਮ ਕਾਂਡ ਆ ਉਹ ਨਹੀਂ ਕਰਦੇ।
1: ਪੈਸਾ ਮੰਗ ਦੁਕਾਨੋ ਖੈ ਹੈ,
0: ਪੈਸਾ ਜਿਹੜਾ ਜਿਵੇਂ ਲੱਗਾ ਹੋਇਆ ਸੀ ਬਾਣੀਆਂ ਤੋਂ, ਉਹ ਮੰਗ ਕੇ ਫਕੀਰੀ ਲਿਬਾਸ ਵਿੱਚ ਤੇ ਉਹਦਾ ਹੀ ਭੋਜਨ ਆਦਿਕ ਖਾਂਦੇ ਹਨ।
1: ਦੋਹਰਾ ਸੁਥਰੇ ਸ਼ਾਹੇ ਪੰਥ ਕੀ,
0: ਇਵੇਂ ਗਿਆਨੀ ਗਿਆਨ ਸਿੰਘ ਜੀ ਕਹਿ ਰਹੇ ਨੇ, ਸਾਧ ਸੰਗਤ ਜੀ, ਭਾਈ ਸੁਥਰੇ ਸ਼ਾਹੀਏ ਪੰਥ ਦੀ, ਜੋ ਇੱਕ ਪੰਥ ਦਾ ਅੰਗ ਹੈ ਸੀ, ਇੱਕ ਸੰਪਰਦਾ ਦੀ,
1: ਉਤਪਤ ਕਹੀ ਸੁਣਾਏ,
0: ਮੈਂ ਕਿਵੇਂ ਉਤਪਤੀ ਹੋਈ, ਪੈਦਾਇਸ਼ ਕਿਵੇਂ ਹੋਈ, ਕਿਵੇਂ ਪਾਤਸ਼ਾਹ ਤੋਂ ਮੇਰ ਹੋਈ, ਸੱਤਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਬਖਸ਼ੀਸ਼, ਜਿਵੇਂ ਉਤਪਤੀ ਹੋਈ ਇਹ ਸਾਰੀ ਸੁਣਾਉਣਾ ਕੀਤੀ ਦੱਸੀ ਹੈ।
1: ਅੱਡਣ ਸ਼ਾਹੀ ਪੰਥ ਕੀ,
0: ਤੇ ਦੂਜਾ ਇਸੇ ਤਰ੍ਹਾਂ ਸੰਪਰਦਾ ਮਸ਼ਹੂਰ ਹੋਈ ਭਾਈ ਅੱਡਣ ਸ਼ਾਹ ਜੀ, ਭਾਈ ਅੱਡਣ ਸ਼ਾਹੀ ਹੈ ਜੋ ਪੰਥ ਦੀ,
1: ਸੁਣੋ ਗਾਥ ਧਰ ਪਾਏ,
0: ਅੱਗੇ ਭਾਈ ਪ੍ਰੇਮ ਧਾਰਨ ਕਰਕੇ ਉਹ ਗਾਥਾ ਕਥਾ ਸੁਣਨਾ ਕਰੋ।
1: ਕਥਾ ਅੱਡਣ ਸ਼ਾਹਿਓ ਕੀ ਚਉ ਪਈ, ਸ਼ਹਿਰ ਵਜ਼ੀਰਾ ਵਾਦ ਨ ਜੀਕੈ।
0: ਸੋ ਅੱਗੇ ਅੱਡਣ ਸ਼ਾਹੀਏ ਮਹਾਨ ਪ੍ਰਸਿੱਧ ਫਕੀਰ ਹੋਏ ਨੇ, ਬੜੀ ਕਰਨੀ ਵਾਲੇ, ਸ਼ਕਤੀ ਭਗਤੀ ਵਾਲੇ, ਉਹਨਾਂ ਦੀ ਕਥਾ ਸ਼ੁਰੂ ਕਰਦੇ, ਸ਼ਹਿਰ ਵਜ਼ੀਰਾਬਾਦ ਨਜੀਕ, ਵਜ਼ੀਰਾਬਾਦ ਸ਼ਹਿਰ ਦੇ ਕੋਲ ਪਾਸ
1: ਨਗਰ ਸੋਦਰਾ ਹੈ ਇੱਕ ਨੀਕ,
0: ਇੱਕ ਬਹੁਤ ਸੁੰਦਰ ਸੋਦਰਾ ਨਗਰ ਹੈ, ਸ਼ੈਦਰਾ ਜਾਂ ਸੋਦਰਾ,
1: ਖੱਤਰੀ ਧੰਮਣ ਗੋਤਰ ਤਹਾ,
0: ਉੱਥੇ ਧੰਮਣ ਗੋਤਰ ਦੇ ਖੱਤਰੀਆਂ ਦੇ ਕੁਝ ਘਰ ਰਹਿੰਦੇ ਸਨ।
1: ਬਸਤ ਦੀਵਾਨ ਕਹਾਵਤ ਮਹਾ,
0: ਇਹ ਬਸਦੇ ਨੇ, ਰਹਿੰਦੇ ਨੇ, ਆਪਣੇ ਆਪ ਨੂੰ ਬੜੇ ਭਾਰੀ ਦੀਵਾਨ ਖਵਾਉਂਦੇ ਨੇ, ਵੱਡੇ ਦੀਵਾਨ ਖਵਾਉਂਦੇ ਨੇ, ਮੀਰ ਵਜ਼ੀਰ।
1: ਤਿੰਨ ਮੈਂ ਪਿਓ ਕਨਈਆ ਰਾਮ,
0: ਉਹਨਾਂ ਦੇ ਇਹ ਧੰਮਣ ਗੋ ਦੇ ਖੱਤਰੀਆਂ ਵਿੱਚ ਇੱਕ ਬੜਾ ਸਾਧੂ ਸੁਭਾਅ ਦਾ ਬਾਲਕ, ਉਹਦਾ ਜਨਮ ਹੋਇਆ, ਉਹਦਾ ਨਾਮ ਹੋਇਆ ਭਾਈ ਕਨਈਆ ਰਾਮ ਜੀ।
1: ਹਰ ਗੁਰ ਭਗਤ ਅਧਿਕ ਅਬਰਮ,
0: ਹਰੀ ਅਕਾਲ ਪੁਰਖ ਤੇ ਗੁਰੂ ਦਾ ਭਗਤ ਹੈ, ਜਨਮ ਤੋਂ ਹੀ ਬਿਰਤੀ ਇਕਾਗਰ ਸੀ, ਬਹੁਤ ਸੁੰਦਰ ਸੁਭਾਅ ਵਾਲਾ, ਭਉ ਭਾਵਨੀ ਵਾਲਾ ਸੰਤ ਸੁਭਾਅ ਸੀ, ਹਰੀ ਤੇ ਗੁਰੂ ਦਾ ਭਗਤ ਹੈ ਸੀ।
1: ਤੇਗ ਬਹਾਦਰ ਗੁਰ ਕੀ ਬਾਣੀ,
0: ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਵੈਰਾਗ ਮਈ,
1: ਸੁਣ ਤੇ ਪਿਆ ਵੈਰਾਗ ਮਹਾਨੀ,
0: ਸੁਣ ਕੇ ਮਹਾਰਾਜ ਜੀ ਦੀ ਸ਼ਬਦ ਬਾਣੀ ਦੇ ਅਗਾਹ ਨੀਗਾ ਕਿਸੇ ਸਿੱਖ ਤੋਂ, ਇਹਨਾਂ ਦੇ ਮਨ ਵਿੱਚ ਹੋਰ ਵੀ ਵੈਰਾਗ ਬਹੁਤ ਜ਼ਿਆਦਾ ਹੋ ਗਿਆ, ਨਗਰ ਵਿੱਚ ਰਹਿੰਦਿਆਂ ਉੱਥੇ ਬਾਣੀ ਸੁਣੀ, ਰੇ ਨਾਰੇ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ, ਹੈ ਮਨਾ ਇਹ ਸੱਚੀ ਗੱਲ ਮਨ ਵਿੱਚ ਧਾਰ ਲੈ, ਸਾਰਾ ਜਗ ਸੁਪਨੇ ਦੀ ਨਿਆਈ, ਇਹਨੂੰ ਨਾਸ ਹੁੰਦਿਆਂ ਸਰੀਰ ਨੂੰ ਡਿੱਗਣ ਲੱਗਿਆਂ ਦੇਰੀ ਨਹੀਂ ਲੱਗਦੀ, ਨਾ ਮਾਨ ਕਰ ਝੂਠਾ। ਵੈਰਾਗਮਈ ਬਾਣੀ ਸ਼ਬਦ ਸੁਣੀ, ਵੈਰਾਗ ਦੇ ਵਿੱਚ ਬਹੁਤ ਮਿਲੀ ਹੋਈ ਬਾਣੀ, ਅਤੇ ਉੱਥੋਂ ਬਖਸ਼ਿਸ਼ ਜਿਵੇਂ ਹੋਵੇਗੀ। ਅੱਗੇ ਸਾਧਸੰਗ ਜੀ ਨਵਾਂ ਪ੍ਰਸੰਗ ਹੈ, ਸੋ ਭਾਈ ਕਨਈਆ ਜੀ ਤੋਂ ਜੋ ਅੱਡਣ ਸ਼ਾਹੀਆਂ ਦੀ ਸੰਪਰਦਾ ਚੱਲੀ, ਇਹਦੇ ਮੁਖੀ ਸੀ ਭਾਈ ਕਨਈਆ ਜੀ, ਜਿਹੜੇ ਬ੍ਰਹਮ ਗਿਆਨੀ ਹੋਏ ਨੇ, ਖੰਡੇ ਬਾਟੇ ਦੀ ਦਾਤ ਅੰਮ੍ਰਿਤ ਛਕ ਕੇ ਜਿਨ੍ਹਾਂ ਨੇ, ਸੋ ਭਾਈ ਕਨਈਆ ਸਿੰਘ ਜੀ ਬਣ ਗਏ ਸੀ, ਔਰ ਸਾਰਿਆਂ ਨੂੰ ਪਾਣੀ ਪਿਆਉਂਦੇ, ਸਾਰਿਆਂ ਵਿੱਚ ਰੂਪ ਅਕਾਲ ਪੁਰਖ ਦਾ ਵੇਖਿਆ, ਇਹ ਉਹਨਾਂ ਦੀ ਗੱਲ ਹੋ ਰਹੀ। ਪਹਿਲਾਂ ਕਨਈਆ ਰਾਮ ਨਾਮ ਸੀ, ਜਿਵੇਂ ਮਹਾਰਾਜ ਸ਼ਰਨ ਵਿੱਚ ਆਉਣਗੇ, ਅਤੇ ਵੱਡੇ ਵੱਡੇ ਮਹਾਂਪੁਰਸ਼ ਭਾਈ ਅੱਡਣ ਸ਼ਾਹ ਵਰਗੇ ਸੰਪਰਦਾਵਾਂ ਦੇ ਵਿੱਚ ਹੋਏ। ਇਹ ਆਪਾਂ ਪ੍ਰਸੰਗ ਅੱਗੇ ਵਿਚਾਰਾਂਗੇ, ਅਤੇ ਸਮੇਂ ਦੀ ਸਮਾਪਤੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ।
1: ਤਿੰਨ ਮੈਂ ਪਿਆ ਕਨਈਆ ਰਾਮ, ਹਰ ਗੁਰ ਭਗਤ ਅਧਿਕ ਅਬਰਮ, ਤੇਗ ਬਹਾਦਰ ਗੁਰ ਕੀ ਬਾਣੀ, ਸੁਣ ਤੇ ਪਿਓ ਵੈਰਾਗ ਮਹਾਨੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਈਆ ਸਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ

ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਤਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰਾਂ ਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ

ਪੁਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲਾ ਪੂਰਨ ਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨ ਬਿਰਥੀ ਜਾਸੀ ਆਨੰਦ ਕਰਹ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮ ਨਾਮ ਔਖਦ ਦੀ ਆਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਇਹ ਛੁੱਟ ਹੈ ਨਿਕਟ ਨਾ ਜਾਈਏ ਹਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ

ਕਹੋਏ ਵਿਚਾਰੋ ਤਿੱਤਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ।

ਕੀਮ ਤਨਾ ਪਵੈ ਤਿਸ ਦਾਤੇ ਕਮਨ ਕੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣ ਸੀ ਸੜੀਆ ਜੋ ਹੋਵੇ ਸਾਹਿਤਿਓ ਮੇਲ ਕਰ ਕਰੇ ਹੋ ਪਹੁਚਾ ਸੱਜੜੇ ਨਿਤ ਪਵਾਨਾ ਸੱਦਣ ਹਾਰਾ ਸਿਮਰੀ ਐ ਨਾਨਕ ਸੇ ਦੇਹ ਆਵਾਨਾ ਰਾਗ ਆਸਾ ਮਹਲਾ ਪਹਿਲਾ

ਦੱਸਿਆ ਘੜੀਆਂ ਪਹਿਰਾ ਸਿੱਧੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇ ਸਰਾਖਣਾ ਸ੍ਰੀ ਮਹਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਤੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੇਨਾ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦੇ

ਭਾਗ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾਉ ਪੁੰਨ ਵੱਡਾ ਹੇ। ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾ ਹੇ। ਜੋ ਜੋ ਚਲ ਹੈ ਚੁੱਭੈ ਦੁਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣਹੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਗੈ ਬਸਨ ਸੋਹੇਲਾ। ਔਧ ਘਟਾ ਦਿਨ ਸੁਰੈਣਾ ਰੇ, ਮਨ ਗੁਰਮਿਲ ਕਾਜ ਸਵਾਰੇ। ਰਹਾਉ ਇਹੋ ਸੰਸਾਰ ਬੇਕਾਰ, ਸੰਸੇ ਮਹਿ ਸਰਿਓ ਬ੍ਰਹਮ ਗਿਆਨੀ। ਜਿਸ ਜਗਾਏ ਪੀਆ ਵੈ ਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਾਜਾ ਹੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ।

ਆਦਿ ਸੱਚ ਜੁਗ ਆਦਿ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭ ਹੋਂਗਰ ਪ੍ਰਸਾਦ ਜਪ ਆਦਿ ਸੱਚ ਜੁਗ ਆਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭ ਹੋਂਗਰ ਪ੍ਰਸਾਦ ਜਪ ਆਦਿ ਸੱਚ ਜੁਗ ਆਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗ ਆਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗ ਆਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗ ਆਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਨਿਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਮੰਨਾ ਪੁਰੀਆ ਭਾਰ ਸਹਿਸ ਸਿਆਣ ਪਾਲਾ ਖੋਹੇ ਤੱਕ ਮਜਲੈ ਨਾਲ ਕਿਵਸ ਚਿਆਰਾ ਹੋਈਐ ਕਿਵਕੂੜੈ ਤੁਪਟੈ ਪਾਲ ਹੁਕਮ ਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੇ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝਿਆ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾੜ ਹੋਵੈ ਕਿਸੈ ਤਾੜ ਗਾਵੈ ਕੋ ਦਾਤ ਜਾਣਾ ਨਿਸਾੜ ਗਾਵੇ ਕੋ ਗੁੜਬੜਿਆਈ ਆਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਚ ਕਰੀ ਤਨ ਖੇਹੀ ਗਾਵੇ ਕੋ ਜੀ ਲੈ ਫਿਰ ਦੇਹੀ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖਾ ਹਾਦਰਾ ਹਦੂਰ ਕਥ ਨ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੀ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਚ ਨਾਹੀ ਪਾਖਿਆ ਭਾਉ ਪਾਰੂ ਆਖੈ ਮੰਗੈ ਦੇਹ ਦੇਹ ਦਾਤ ਕਰੀ ਦਾ ਤਾਰੂ ਫਿਰ ਕੇ ਅੱਗੇ ਰੱਖੀ ਅੱਜ ਦਿਸੈ ਦਰਬਾਰ ਮਾਂ ਹੋ ਕੇ ਬੋਲਣ ਬੋਲੀ ਹੈ ਜਿਥੋਂ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮ ਹੀ ਆਵੈ ਕੱਪੜਾ ਨਦਰੀ ਮੁੱਖ ਦੁਆਰ ਨਾਨਕੇ ਵਹਿ ਜਾਣੀਏ ਸਭ ਆਪੇ ਸੱਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀ ਹੈ ਮਨੁੱਖੀ ਹੈ ਭਾਉ ਦੁੱਖ ਪਰ ਹਰ ਸੁੱਖ ਕਰ ਨਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰੀਸਰ ਗੁਰ ਗੋਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਜੇ ਇਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਉਸੋ ਮੈਂ ਸੁਣ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੇ ਨਹਾਈ ਕਰੀ ਜੇਤੀ ਸਿਰ ਟੋਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਬਾਣਕ ਜੇ ਇੱਕ ਗੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਉਸੋ ਮੈਂ ਵਿਸਰਣ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਿਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਏ ਚੰਗਾ ਨਾ ਰੁਖਾ ਇੱਕ ਜਸ ਕੀਰਤ ਜਗ ਲਏ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤਵਰੇ ਆਕਾਸ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੁਸ਼ਨ ਸਕਾ ਕਾਲੂ ਨਾਨਕ ਭਗਤ ਸਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਈਸਰ ਬਰਮਾ ਇੰਦਉ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਯੁਗ ਯੁਗ ਅਤਣ ਭੇਦ ਸੁਣਿਆ ਸਾਹ ਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਸੁਰਕਾਸ਼ ਨਾਲ ਸੁਣਿਆ ਪੜ ਪੜਪਾ ਬਹਿਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਕਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਗਨ ਪਾਏ ਮੰਨੈ ਪਤਸੰ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਿਵਾਰ ਐਸਾ ਦਾਹ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹ ਦੁਰਗਹਿਮਾਨ ਪੰਚੇ ਸੋਹ ਹਰ ਰਾਜਾਨ ਪੰਚਾਂ ਕਾ ਗੁਰੀਕ ਧਿਆਨ
ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੰਭਾਰੂ ਧੌਲ ਧਰਮ ਦਾ ਆਕਾ ਪੂਤ ਸੰਤੋਖ ਥਾ ਪ੍ਰਖਿਆ ਦਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲਾ ਕਮਜ਼ੋਰ ਜੀ ਅਜਾਤ ਨੰਗਾ ਕੇ ਨਾਭ ਸਭਨਾ ਲਿਖਿਆ ਬੁੜੀ ਕਲਾਵੇਂ ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਵੇ ਕੋ ਕਵਾਉ ਤਿਸੇ ਹੋਏ ਲੱਕ ਦਰਿਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਰਣਾ ਹੈ ਅਰਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਲ ਵਿਲਾਇ ਤਾਰੂ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਮੁਰਕਰ ਜਾਹਿ ਜੋਰ ਸੰਘ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾ ਹਿਸੰਖ ਕੂੜੇ ਆਰ ਕੂੜੇ ਫਰਾ ਹਿਸੰਖ ਮਲੇਸ਼ ਮਲ ਪੱਖਾ ਹਿਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਸੰਖ ਲੋ ਅਸੰਖ ਕਹਾ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਸ ਸੰਯੋਗ ਵਿਖਾਣ ਜਿਨ ਇਹ ਲਿਖੇ ਤੇ ਸਰਣਾ ਹੈ ਜੇ ਪਰਮਾਹਿ ਤਿਵ ਤੇ ਪਾਹਿ ਜੇਤਾ ਕੀਤਾ ਤੇਤਾ ਨਾ ਵਿਣ ਲਾਵੈ ਨਾ ਹੀ ਕੁਥਾਉ ਕੁਦਰਤ ਕਮ ਕਹਾ ਵਿਚਾਰ ਵਾੜਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪੰ ਕੈ ਸੰਗ ਉਹ ਧੋਪੈ ਨਾਵਿਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਕਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਵੋ ਤੀਰ ਤਪ ਦਇਆ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰ ਗਲਤੀ ਮਲ ਨਾਉ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਣ ਗੁਣ ਕੀਤੇ ਭਗਤਨ ਹੋਏ ਸਵਸਤਾਤ ਬਾਣੀ ਬਰਮਾਉ ਸਤ ਸੁਹਾਣਤ ਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉਤੀ ਮਾਫ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਏ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਅੱਜ ਲਿਖਣ ਲੇਖ ਕੁਰਾਣ ਥਿਤ ਵਾਰਨਾ ਜੋਗੀ ਜਾਣਾ ਰੁਤ ਮਾਹੁ ਨ ਕੋਈ ਜਾ ਕਰਤਾ ਸਿੱਠੀ ਕੁ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਵ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੁਖ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਬਾਤ ਸਾਹਸ ਅਠਾਰਾਂ ਕਹਿਣਕ ਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਆ ਲੇਖਾ ਹੋ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨ ਪਾਈ ਆ ਨਦੀ ਆ ਅਤੈ ਵਾਹ ਪਵਹਿ ਸਮੁੰਦ ਨ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਰਹ ਨਾ ਵਿਸਰੈ ਅੰਤ ਨਾ ਸਿਪਤੀ ਕਹਿਣ ਨਾਂਤ ਅੰਤ ਨਾ ਕਰਣਾ ਦੇਣ ਨਾਂਤ ਅੰਤ ਨਾ ਵੇਖਣ ਸੁਣ ਨਾਂਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਅੰਤ ਨ ਜਾਣੇ ਕੋਈ ਬਹੁਤਾ ਕਹੀ ਹੈ ਬਹੁਤਾ ਹੈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਵੜ ਉੱਚਾ ਹੋਵੈ ਕੋਈ ਤੂੰ ਸੁੱਚੇ ਕੋ ਜਾਣੇ ਸੋਏ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤ੍ਰਿਣਤ ਮਾਏ ਕਿਤੇ ਮੰਗਾ ਹਜੋਤ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਟ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾਹੀ ਖਾਹੇ ਕਿਤੇ ਅਦੁਖ ਭੁੱਖ ਸਦਮਾਰ ਇਹ ਭੇਦਾ ਤੇਰੀ ਦਾਤਾਰ ਬਨ ਖਲਾਸੀ ਭਾੜੈ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣਨ ਜਿੱਤੀਆ ਮੋਹਕਾਏ ਆਪੇ ਜਾਣਾ ਆਪੇ ਦੇ ਅੱਖ ਹੈ ਸੇਪ ਹੈ ਕੇ ਜਿਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਕਮੁਲ ਆਵੈ ਮੁਲਾ ਜਾਹੀ ਮੁਲ ਭਾਇ ਮੁਲਾ ਸਮਾਹੀ ਮੁਲ ਧਰ ਮੁਲ ਦੀਪਾਣ ਮੁਲ ਤਲ ਮੁਲ ਪ੍ਰਵਾਣ ਮੁਲ ਬਖਸੀ ਸਿਮਰਨੀ ਸਾਣ
ਮਲ ਕਰ ਮਲ ਪ੍ਰਮਾਡ ਮੁੱਲੋ ਮਲੇ ਆਖਿਆ ਨਾ ਜਾਏ ਆਖਾ ਕਰ ਹਿਲ ਬਿਲਾਏ ਆਖੇ ਵੀਤ ਪਾਠ ਪੁਰਾਣ ਆਖੇ ਪੜੇ ਕਰ ਵਿਖਿਆਣ ਆਖੇ ਬ੍ਰਹਮੇ ਆਖੇ ਇੰਦੂ ਆਖੇ ਗੋਪੀ ਜਾ ਗੋਵਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਾਰ ਮੰਨਣ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠੜ ਜਾਹੇ ਤੇ ਕੀਤੇ ਹੋਰ ਕਹਿਤਾ ਆਖਣ ਸਕਹਿ ਕੇ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲਖਿਆ ਸਿਰਗਾ ਵਾਰਾ ਗਾ ਵਾਰੂ ਸੋ ਦਰ ਕੇ ਹਾ ਸੋ ਕਰਕੇ ਹਾਜਤ ਵੈ ਸਰਬ ਸੰਭਾਲੀ ਵਾਜੇ ਨਾਦ ਅਨੇਕਾਂ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹਿਣ ਕੀਤੇ ਗਾਵਣ ਹਾਰੀ ਗਾਵੈ ਹੈ ਤੁਹਨ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਹੈ ਇੰਦਰ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾ ਨਾਲੇ ਗਾਵੈ ਮੋਹਣੀਆ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨੂ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੂ ਗਾਵੈ ਜੋਤ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਿਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਥਾ ਕਾਲ ਕੁਵਾਰੀ ਕਾਇਆਉ ਜੁਗਤ ਡੰਡਾ ਪ੍ਰਤੀਤ ਪਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸੋ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੇ ਹਿਨਾਥ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਣ ਉਹ ਹੋ ਵੇਖੈ ਉਹਨਾਂ ਨਦ ਨਿਆਵੈ ਬਹੁਤਾ ਇਹੋ ਵਿਡਾਡ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰੂ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਏ ਤਰਹ ਪਤ ਪੌੜੀ ਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ਕੀ ਕੀਟਾ ਆਈ ਰੀਸੈ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਹੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਵਰਨਾ ਹੈ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਸਵੀ ਧਰਤੀ ਥਾਂ ਪਰ ਕੀ ਧਰਮਸਾਲ ਤਸਵੀ ਜੀ ਜੁਗ ਕੇ ਰੰਗ ਤਿਨਕੇ ਨਾਮ ਅਨੇਕਾ ਨਮ ਤਹਿ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤਾ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਕੰਡ ਕਾਏ ਹੋ ਧਰਮ ਗਿਆਨ ਕੰਡ ਕਾਏ ਆਖੋ ਕਰਮ ਕੀਤੀ ਪਾਵਨ ਪਾਣੀ ਵੈਸੰਤਰ ਕੀਤੀ ਕਾਨ ਮਹੇਸੋ ਕੀਤੀ ਬ੍ਰਹਮੇ ਘੜ ਘੜੀਆ ਰੂਪ ਰੰਗ ਕੇ ਵੇਸੋ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸੋ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸੋ ਕੀਤੇ ਦੇਵ ਦਾਨ ਮੁਨ ਕੀਤੇ ਕੀਤੀ ਰਤਨ ਸਮੁੰਦਰ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨਰਿੰਦੋ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾ ਰਾਤ ਵਿਨੋਦ ਕੋਟ ਆਨੰਦ
ਸਰਮ ਖੰਡ ਕੀ ਬਾਣੀ ਰੂਪ ਘਾਟ ਘੜੀਆ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹ ਪਿੱਛਾ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਹੋ ਤਿੱਥੈ ਘੜੀਆ ਸਰਸ ਦਾ ਕੀ ਸੁਧ ਹੋ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਬਾਹੇ ਤਾ ਕੇ ਰੂਪ ਨਾ ਕਤਨੇ ਜਾਹੇ ਨਾ ਉਹ ਮਰਹ ਨਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਤਿੱਥੈ ਖੰਡ ਮੰਡਲ ਬ੍ਰਹਾਂਡ ਜੇ ਕੋ ਕਥਾ ਤਾ ਅੰਤ ਨੰਤ ਤਿੱਥੈ ਲੋ ਅਲੋ ਆਕਾਰੂ ਜਿਵ ਜੀ ਹੁਕਮ ਤਵਤ ਵਕਾਰੂ ਵੇਖਿਆ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾ ਧੀ ਸੁਨਿਆਰ ਅਹਰਨ ਮਤ ਵੇਦ ਅਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲੂ ਘੜੀਐ ਸਬਦ ਸੱਚੀ ਟਕਸਾਲੂ ਜਿਨ ਕੋ ਨਦਰ ਕਰਮ ਤਿਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸਰਾ ਦੁਆਈ ਦਾਇਆ ਖੇਲੈ ਸਗਲ ਜਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਔਰ ਵਰਣ ਜਾਤ ਔਰ ਪਾਤ ਨਹਿਨ ਜਿਹ ਰੂਪ ਰੰਗ ਰੇ ਭੇ ਕੋ ਕਹਿਣ ਸਿਖਤ ਕਿਹ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤ ਕਹੀਜੈ। ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣ ਜਾਈ ਤ੍ਰਿਭਾਵਣ ਹੀ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਤੋ ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣ ਸਮਤੋ ਭੁਜੰਗ ਪ੍ਰਿਆਤ ਛੰਦ ਨਮਸਤ ਬੰਗ ਅਕਾਲੀ ਨਮਸਤ ਬੰਗ ਕਿਰਪਾਲੀ ਨਮਸਤ ਰੂਪੇ ਨਮਸਤ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮੰ ਨਮਸਤੰਗ ਨਾਮ ਨਮਸਤੰਗ ਧਾਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਜੂਤੇ ਨਮਸਤੰਗ ਕਰਮੇ ਨਮਸਤੰਗ ਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਧਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਧਾਨੇ ਨਮਸਤੰਗ ਵਿਆਹ ਨਮਸਤੰਗ ਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤ ਅਸਲੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਦਬੇ ਨਮਸਤ ਅਸਤਬੇ ਦੇ ਸਿੰਘ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋਂ ਸਰਬ ਕਾਲੇ ਨਮੋਂ ਸਰਬ ਦਿਆਲੇ ਨਮੋਂ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋਂ ਸਰਬ ਗੌਣੇ ਨਮ ਸਰਬ ਭਾਵਨੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋਂ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰਨ ਨਮਸਤੰਗ ਕਰਤਾਰਨ ਨਮ ਸਰਬ ਧੰਦੇ ਨਮਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕ੍ਰੀਮੇ ਨਮਸਤੰਗ ਨਮਤੇ ਨਮਸਤੰਗ ਮਹੰਤੇ ਨਮਸਤਸਰਾਗੇ ਨਮਸਤੰਗ ਸੁਹਾਗੇ ਨਮ ਸਰਬ ਸੋਖ ਨਮ ਸਰਬ ਭੋਖ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋਂ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤਾ ਪੀਤਾ ਤ੍ਰਿਮਾਨ ਹੈ ਨਿਧਾਨ ਹੈ ਤਿਰਵਰਗ ਹੈ ਸਰਗ ਹੈ ਨੀਲ ਹੈ ਨਾਦਿਆਂ ਜੇ ਹੈ ਜਾਦ ਹੈ ਜਨਮ ਹੈ ਬਰਨ ਹੈ ਭੂਤਿਆ ਭਰਨ ਹੈ ਗੰਜ ਹੈ ਭਾਂਜਿਆਂ ਝੂਜਿਆਂ ਝਾਂਜਿਆ ਅਮੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਨਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆ ਛੂਤਿਆ ਲੋਕ ਹੈ ਸੁੱਖ ਹੈ ਕਰਮ ਹੈ ਭਰਮੈ ਜੀਤ ਹੈ ਪੀਤਿਆ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮ ਸੁਰ ਪਾਲੇ ਨਮੋ ਸੁਰਭ ਗਾਉਣੇ ਨਮ ਸੁਰ ਭਾਉਣੇ ਅਨੰਗੀ ਅਨਾਥ ਨ ਸੰਗੀ ਪ੍ਰਮਾਥੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮ ਚੰਦਰ ਚੰਦਰੇ ਨਮ ਭਾਨ ਭਾਨੇ ਨਮ ਗੀਤ ਗੀਤੇ ਨਮ ਤਾਨ ਤਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦ ਨਮ ਭਾਨ ਭਾਨੇ ਨਮ ਬਾਤ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਕੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਅੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮ ਪਰਮ ਗਿਆਤਾ ਨਮ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਰ ਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮ ਸਾਹ ਭੂ ਭੂਪੇ ਨਮੋ ਦਾਨ ਦਾਨੇ ਨਮ ਮਾਨ ਮਾਨੇ ਨਮ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਤਦਾਨੰਦ ਸਰਵੰਗ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਜ ਕਰਤਾ ਆਦੋ ਉਰਧ ਅਰਧੰ ਅਗੰ ਉਘਰਤਾ ਪਰਮ ਪਰਮ ਪਰਮੇਸ਼ਵਰੰ ਪੁਰਸਪਾਲੰ ਸਦਾ ਸਰਬਦਾ ਸਿਧਾਤਾ ਦਇਆਲੰ ਅਛੇਦੀ ਅਭੇਦੀ ਅਨਾਮੰ ਕਾਮੰ ਸਮਸਤ ਉਪਰਾਜੀ ਸਮਸਤ ਸਥਾਮ ਤੇਰਾ ਜੋਰ ਚਾਤਰੀ ਛੰਦੋ ਜਲੇ ਹੈ ਤਲੇ ਹੈ ਭੀਤੈ ਭੇਹੈ ਪ੍ਰਭੂ ਹੈ ਜੂ ਹੈ ਦੇਸਾ ਭੇਸੈ ਭੁਜੰਗ ਪ੍ਰਿਆਤ ਛੰਦੈ
ਸਦਾ ਗਾਦੇ ਬਾਦੇ ਆਨੰਦ ਦੀ ਸਰੂਪੇ ਨਵਸਰਮਾਨੇ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਹੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੁੱਖ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨ ਨਮੋ ਪ੍ਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸ਼ ਨਮੋ ਸਰਵ ਕ੍ਰਿਸ਼ ਨਮੋ ਤ੍ਰਿਰੰਗੇ ਤ੍ਰਿਭੰਗੇ ਅਰੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਅਖੇ ਜੈ ਪੀਜੇ ਸਮਸਤ ਪ੍ਰਸਿੱਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿੱਧ ਸਦੰਗ ਨਿਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤ੍ਰਿਮੰਗਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਸ਼ੰਤ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜਨ ਪੁਰਖ ਪਾਰੂ ਸਰਬ ਮਾਨ ਤ੍ਰਿਮਾਨ ਦੇ ਭੇਵਾਦ ਉਦਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲੂ ਜਤਰ ਤਤਰ ਬਰਾਜ ਹੀ ਅਵਧੂਤ ਰੂਪ ਲਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰਾਗ ਨਾਰੇਖ ਆਦਿ ਪੁਰਖ ਆਧਾਰ ਮੂਰਤਾ ਜੋਨ ਆਦਿ ਅਸੇਖ ਦੇਸ ਔਰ ਨ ਭੇਹ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਔਰ ਰਾਗ ਨਾਮ ਕਾਮ ਬਿਹੀਨ ਪੇਖ ਧਮ ਨਹ ਜਾਏ ਸਰਮਾਨ ਸਰਬੱਤਰ ਮਾਨ ਸਦੈ ਮਨ ਤਾਹੇ ਏਕ ਮੂਰਤ ਅਨੇਕ ਦਸਨ ਕੀਨ ਰੂਪਾ ਨੇਕੋ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕੋ ਦੇ ਭੇਵ ਨਾ ਜਾਣੀ ਜਿਹ ਵੇਦ ਔਰ ਕਤੇਵ ਰੂਪ ਰੰਗ ਨ ਜਾਤ ਬਾਸੋ ਜਾਣੀ ਕਿਹ ਜੇ ਬੋ ਤਾਤਮਾਤ ਨ ਜਾਤ ਜਾਕਰ ਜਨਮ ਬਰਨ ਬਹੀਨ ਚੱਕਰ ਬੱਕਰ ਫਿਰਾਈ ਚਤਰ ਚੱਕ ਮਾਨ ਹੀ ਪ੍ਰਤੀਨ ਲੋਕ ਚਾਹੁੰਦਾ ਕਿ ਵੇਖੇ ਲੋਕ ਚਾਹੁੰਦਾ ਕਿ ਵਿਖਾਏ ਜਗ ਜਾਪੇ ਜਹ ਜਾਪ ਆਦਿ ਦੇਵ ਅਨਾਦ ਮੂਰਥਾਪੇ ਸਭ ਜੇ ਥਾਪ ਪਰਮ ਰੂਪ ਅਪਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸਵ ਰਚ ਸਯਮ ਪਫਗਰਨ ਭੰਜਨ ਹਾਰੂ ਕਾਲਹੀਨ ਕਲਾ ਸੰਜੋਤ ਕਾਲ ਪੁਰਖਾ ਦੇਸ ਧਰਮ ਧਾਮ ਸੁ ਭਰਮ ਰਤ ਭੂਤ ਅਲਕ ਭੇਸ ਅੰਗ ਰੰਗ ਨ ਰੰਗ ਜਾ ਕੇ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ ਭਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਪੁਰਖ ਅਵਧੂਤ ਗਰਭ ਗੰਜਨ ਸਰਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਘਾਇ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਦੇ ਅਨਭੇਖ ਸਰਬ ਸਾਸਨ ਜਾਨਹੀ ਜਿਹ ਰੂਪ ਰੰਗ ਅਰੜੇਖ ਪਰਮ ਬੇਦ ਪ੍ਰਾਣ ਜਾ ਕਹਿ ਨਿਤ ਭਗ ਨਿਤ ਕੋਟ ਸਿਮਰਤ ਪ੍ਰਾਣ ਸਾਸਨ ਆਵੇ ਬਹੁ ਚਿਤ ਮਦ ਭਾਰ ਛੰਦ ਤਾ ਪ੍ਰਸਾਦ ਮੁਨ ਮਨ ਗੁਣ ਗਨ ਮੁਦਾਮ ਹਰ ਬਰ ਗੰਜ ਹਰ ਨਰ ਪ੍ਰਪੰਜ ਗੁਣ ਗਨ ਉਦਾਰ ਮਹਿਮਾ ਪਾਰ ਅਸਨ ਭੰਗ ਪਾਨੰਗ ਅਨਪਹੁ ਪ੍ਰਕਾਸ਼ ਨਿਸਤ੍ਰ ਨਾਸ ਆਜਨ ਬਾਹੂ ਸਾਹਨ ਸਾਹੂ ਰਾਜਨ ਰਾਜ ਭਾਨ ਭਾਨ ਦੇਵ ਅਣ ਦੇਵ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਗ ਕਰਨ ਕਾਲ ਅਨਕਾਲ ਅਨਭੂਤ ਅੰਗ ਅਭ ਭੰਗ ਅਨਭੂਤ ਅੰਗ ਅਭ ਭੰਗ ਗਤ ਮਿਤ ਪਾਰੂ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈਨੀ ਕਾਮ ਆਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸਾ ਕਰਮ ਅਦ੍ਰਿਸਾ ਧਰਮ ਸਰਭਾ ਪ੍ਰਣਾਡੇ ਅੰਡਨ ਬਾਡੇ ਚਾਚੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਪਾਰੇ ਹਰਿਮ ਕਈ ਨਾਮੇ ਅਕਾਮੇ ਭਜਹਮ ਪ੍ਰਯਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਗਿਆਨੀ ਚਤਰ ਚੱਕਰ ਵਰਤੀ ਚਤਰ ਚੱਕਰ ਭਗਤੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨ ਸਤਰਾ ਨ ਮਿੱਤਰੈ ਨ ਭਰਮੰਗ ਨ ਪਿਤਰੈ ਨ ਕਰਮੰਗ ਨ ਕਾਇ ਅਜਨਮੰਗ ਅਜਾਇ ਨ ਤਿਤਰੈ ਨ ਮਿੱਤਰੈ ਪਰੇ ਅਪਵਿੱਤਰੈ ਪ੍ਰਤੀਸਾ ਅਦਿਸਾ ਅਦ੍ਰਿਸਾ ਕ੍ਰਿਸਾ ਭਗਵਤੀ ਛੰਦ ਤਾ ਪ੍ਰਸਾਦ ਕਸਤੇ ਕੇ ਅਛਜ ਦੇ ਸਹਿ ਕੇ ਅਭਿਜ ਭੇ ਸਹਿ ਕੇ ਅਗੰਧ ਕਰਮੈ ਕੇ ਅਭਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਲੋਕੈ ਕੇ ਅਭੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਿੰਗ ਪ੍ਰਭੈ ਕੇ ਧਰਮੰਗ ਧੁਜੈ ਕਸੂਕ ਵਰਣੈ ਕੇ ਸਰਬਾ ਭਰਣੈ ਕਿ ਜਗਤੰਗ ਕ੍ਰਿਤੀਆਂ ਕਿ ਛਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪ ਹੈ ਕਿ ਅਨਭਨ ਰੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਭੇਵੇ ਕਿ ਛਤਰੰਗ ਬਿਹੀਨ ਹੈ ਕਿ ਇੱਕ ਅਧੀਨ ਹੈ ਕਿ ਰੋਜੀ ਰਜਾ ਕਰ ਰਹੀ ਮਾਰਿਆ ਕਿ ਪਾਕ ਬਿਆਵੇ ਕਿ ਗੈਬਲ ਗਿਆਵੇ
ਕਿ ਅਫਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦਾ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗਾਨੇ ਕਿ ਸਰਬਤਰ ਭਾਉਣੇ ਕਿ ਸਰਬਤਰ ਦਿਸਾ ਕਿ ਸਰਬਤਰ ਪਿਸਾ ਕਿ ਸਰਬਤਰ ਰਾਜੇ ਕਿ ਸਰਬਤਰ ਸਾਜੈ ਕਿ ਸਰਬਤਰ ਦੀਨਾ ਕਿ ਸਰਬਤਰ ਲੀਨਾ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦਿਸਾ ਕਿ ਸਰਬਤਰ ਪਿਸਾ ਕਿ ਸਰਬਤਰ ਕਾਲਾ ਕਿ ਸਰਬਤਰ ਪਾਲਾ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜਾ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤਰਾਣਾ ਕਿ ਸਰਬਤਰ ਪ੍ਰਾਣਾ ਕਿ ਸਰਬਤਰ ਦਿਸਾ ਕਿ ਸਰਬਤਰ ਪਿਸਾ ਕਿ ਸਰਬਤਰ ਮਾਨੇ ਸਦਾਵੰ ਪ੍ਰਧਾਨੇ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੇ ਕਿ ਸਰਬਤਰ ਮਾਨਾ ਕਿ ਸਰਬਤਰ ਇੰਦਰਾ ਕਿ ਸਰਬਤਰ ਚੰਦਰਾ ਕਿ ਸਰਬੰਗ ਕਲੀਮੈ ਕਿ ਪਰਮੰਗ ਅਪੀਮੈ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਉਸ ਨਾਲ ਵਜੂ ਹੈ ਤਮਾਮ ਰਜੂ ਹਮੇਸ਼ਰ ਸਲਾਮੈ ਸਲੀ ਖਤਮ ਦਾ ਮੈਂ ਗਨਿਮਰਸ ਕਸਤਾ ਗਰੀਬਲ ਪ੍ਰਸਤਾ ਬਿਲਾਂਦਲ ਮਕਾਨਾ ਜੀ ਮਿਨਰ ਜਮਾਨੈ ਤਾਮੀ ਜੁਲ ਤਮਾਮੈ ਰੁਜਿਆ ਨਦਾਨੈ ਹਰੀਫੁਰ ਜੀ ਮਰ ਜਾ ਕਿ ਜਕੀਨੈ ਨੇਕੁਲ ਤਰੰਗ ਹੈ ਭੇਦੈ ਭੰਗੈ ਜੀ ਜਲ ਨਵਾਜੈ ਗਨਿਮਰ ਕਰਾਜੈ ਨਿਰਕਤ ਸਰੂਪੈ ਤ੍ਰਿਮੁਕਤੇ ਵਿਭੂਤੈ ਪ੍ਰਭੋਗਤ ਪ੍ਰਭਾ ਸੁਜੋਗਤ ਸੁਦਾ ਹੈ ਸਦਾਵੰ ਸਰੂਪੈ ਭੇਦੀ ਅਨੂਪੈ ਸਮਸਤ ਉਪਰਾਜੈ ਸਦਾ ਸੰਸਾਜ ਹੈ ਸਮਸਤ ਕਲ ਸਲਾਮੈ ਸਦੈਵ ਕਾਮੈ ਨਿਰਬਾਧ ਸਰੂਪੈ ਅੰਗਾਧ ਹਨੂਪੈ ਓ ਅੰਗਾਧ ਰੂਪੈ ਨਾ ਸੁਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਨ ਤ੍ਰਿਵਾਦੇ ਅਗੰਜੇ ਅਗਾਦੇ ਸੁਭੰ ਸੁਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛੇਜ ਹੈ ਛੂਤ ਹੈ ਕਿ ਨਰਕੂ ਪ੍ਰਣਾਸੈ ਪ੍ਰਿਥੀ ਉਪਰਵਾਸੈ ਨਿਰੁਕਤ ਸੁਦਾ ਹੈ ਨਿਰ ਕਿ ਨਰਕੂ ਪ੍ਰਣਾਸੈ ਪ੍ਰਿਥੀ ਉਪਰਵਾਸੈ ਨਿਰੁਕਤ ਪ੍ਰਭ ਹੈ ਸਦੈਵੰ ਸੁਦਾ ਹੈ ਬੇ ਭਗਤ ਸਰੂਪੈ ਪ੍ਰਯੁਗਤ ਅਨੂਪ

ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਸ਼ਾਵਲ ਛੰਦ ਤਵਾ ਪ੍ਰਸਾਦ ਨਮੋ ਨਰਕਨਾਸ਼ਿਸਦਾਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤਿ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੁਪੇ ਨ ਪੋਤਰਾ ਨ ਪੁੱਤਰਾ ਨ ਸੱਤਰਾ ਨ ਮਿੱਤਰਾ ਨ ਤਾਤਾ ਨ ਮਾਤਾ ਨ ਜਾਤਾ ਨ ਪਾਤਾ ਨ ਸਾਖੰ ਸਰੀਕਾ ਮਿੱਤੋ ਮੀ ਕਹਿ ਸਦੈਵ ਪ੍ਰਭਾ ਜਾਹਾ ਜਾ ਹੈ ਭਗਵਤੀ ਛੰਦ ਤੈ ਪ੍ਰਸਾਦ ਕੇ ਜਾਹਰ ਜੂਹਰ ਕੇ ਹਾਜ਼ਰ ਹਜ਼ੂਰ ਹੈ ਹਮੇਸ਼ਰ ਸਲਾਮ ਹੈ ਸਮਸਤ ਕਲਾਮ ਹੈ ਕਿ ਸਾਗ ਦਿਮਾਗੇ ਕੁਸਰਾ ਤਿਆਗੇ ਕਿ ਕਾਮਲ ਕਰੀਮ ਹੈ ਕਰਾਜ ਕਰਹੀਮ ਹੈ ਕਿ ਰੋਜੀ ਦੇਹਾਂ ਦਾ ਹੈ ਕਿ ਰਾਜ ਕਰਹਿੰਦ ਹੈ ਕਰੀ ਮੁਲਕ ਮਾਲੇ ਕੁਸਰ ਜਮਾਲ ਹੈ ਗਨੀ ਮੁਲਕ ਰਾਜ ਹੈ ਗਰੀਬਲ ਨਵਾਜ ਹੈ ਹਰੀ ਫਲ ਸੁਕਨ ਹੈ ਹਰਾ ਸਿਰਫ ਕੰਨ ਹੈ ਕਲੰਕ ਪ੍ਰਣਾਸ ਹੈ ਸਮਸਤ ਨਿਵਾਸ ਹੈ ਗੰਜਲ ਗਨੀ ਮਰ ਜਾਇ ਕਰਹੀਮ ਹੈ ਸਮਸਤ ਜਿਬਾ ਹੈ ਕਿ ਸਾਹਿਬ ਕਰਹ ਕਿ ਨਰਕ ਪ੍ਰਣਾਸ ਹੈ ਬਹਿਤਲ ਨਿਵਾਸ ਹੈ ਕੇ ਸਰਬਲ ਗਵਨ ਹੈ ਮਿਸਰ ਰਵਨ ਹੈ ਤਮਾਮਲ ਤਜੀ ਮਹਿ ਸਮਸਲ ਅਜੀਜ ਹੈ ਪਰਮ ਪਰਮ ਈਸੈ ਸਮਸਲ ਅਦੀਸ ਹੈ ਅਦੇਸਲ ਅਲੇਖ ਹੈ ਅਮੇਸਲ ਅਭੇਖ ਹੈ ਜਿਮੀ ਨੁਲ ਜਮਾ ਹੈ ਅਮੀ ਕੁਲ ਅਮਾ ਹੈ ਕਰੀ ਮੁਲ ਕਮਾਲੇ ਕੇ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾਹ ਕਿ ਆਤਮ ਪ੍ਰਭ ਹੈ ਕਿ ਅਚਲੰਗ

ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤਲ ਸਰੂਪੇ ਕੋ ਕਰਮੰ ਪ੍ਰਣਾਸੀ ਸੋ ਧਰਮੰ ਵਿਭੂਤੇ ਸਦਾ ਸਤਨੰਤਨ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀਮੇ ਹਰਿਯਮ ਕਰਿਯਮ ਕਰੀ ਮੁਰ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਬਹੁ ਸੁਭਮ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸਦ ਸਮੂਹ ਸਿਧਾਨ ਕੇ ਦੇਖ ਪ੍ਰੇ ਉਕਾਰ ਯੋਗ ਜਤੀ ਕੇ ਸੂਰ ਸਧਾਰਨ ਸਦ ਸਿਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਦੀ ਕੇ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੁਣ ਤੇ ਏਕ ਰਤੀ ਮਨ ਏਕ ਰਤੀ ਕੇ ਮਾਤੀ ਮਤੰਗ ਜਰੇ ਜਰ ਸੰਗ ਅਨੂਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸਿਕੂਦਿਤ ਪਾਉਣ ਕੋ ਗੁਣ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਾਈ ਤੂੰ ਕਹ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪਿਰਾ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗੁਜਾਰਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਨ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖਾਏ ਵੇਦ ਪੁਰਾਣ ਕੁਤੇ ਪੁਰਾਣ ਜਮੀਨ ਜਬਾਨ ਸਬਾਨ ਕੇ ਪੇਖਾਏ ਪਵਨ ਆਹਾਰ ਜਤੀ ਜਤ ਹਾਰੂ ਸਭੈ ਸੁਪਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖਾਏ ਸੁਧ ਸੁਪਾਹਾ ਦੁਰੰਤ ਵਾਸੁ ਸਾਸੁ ਨਾਦੁਰ ਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਣ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੁ ਤਿਆਗ ਦਿਹਾਨ ਦਾਨ ਚੱਲਾਂਗੇ ਵੀਰ ਅਪਾਰ ਵੱਡੇ ਬਿਰਿਆਰ ਵਿਚਾਰ ਹਿਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਜਾਣ ਕੇ ਮਾਣ ਮਿਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇਵ ਫਨਿੰਦਰ ਸਾਚਰ ਭੂਤ ਭਗਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾਰ ਜਾ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰਾਂ ਜਗ ਸਤਰ ਸਭੈ ਅਵਲੋਕ ਚੱਪਾਂਗੇ ਮਾਨਵ ਇੰਦਰ ਗਜਿੰਦ ਨਰਾਦ ਪਾਉ ਜਾਉਣ ਤਰਲੋਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦ ਅਦਾਨ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਾਲ ਸ੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਾਲ ਫਿਰ ਉਹਨਾਂ ਦੇਹ ਧਰਾਂਗੇ ਕਾਹਾਂ ਭਇਓ ਜੋ ਦੋ ਲੋਚਨ ਮੂੰਦ ਕਾਏ ਬੈਠ ਰਹੇ ਹੋ ਭਗਤ ਧਿਆਨ ਲਗਾਇਓ ਨਾਥ ਕਰਿਓ ਲੀਏ ਸਾ ਸਮੁੰਦਰ ਲੋਗੇ ਉੱਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੋ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਭਾਇਓ ਕੋ ਬਤਨ ਕੋ ਪੂਜ ਹੈ ਪਾਸੋ ਕੋ ਮਿਰਤਾਨ ਕੋ ਪੂਜਨ ਧਾਇਓ ਕੋਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਨ ਕੋ ਪੂਜ ਹੈ ਪਾਸੋ ਕੋ ਮਿਰਤਾਨ ਕੋ ਪੂਜਨ ਧਾਇਓ ਕੁਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ
ਅਮਰੀ ਕਰੋ ਹਾਦਰ ਚਾ ਪੂਰਨ ਹੋਏ ਚਿੱਤ ਕੀ ਇੱਛਾ ਉਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬਤ ਮੁਕਾਬੋ ਆਪ ਹਾਦਰ ਮੋਹ ਬਚਾਵੋ ਹੋ ਸੁਖੀ ਬਸੈ ਮੋਰੋ ਪਰਵਾਰਾ ਉਹ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਈਸਾ ਬੈਰਨ ਕੋ ਆਸਨ ਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਉਤਮ ਛਾੜ ਕੋਈ ਅਰੁਣਾ ਧਿਆਉ ਜੋ ਬਰ ਚਾਹੋ ਸੋ ਤੁਮਤੀ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸਤਰ ਹਮਾਰੇ ਮਾਰੀਐ ਹੈ ਆਪ ਹਾ ਦੈ ਮੁਝੈ ਅਬਰਿਆਈ ਮਰਨ ਕਾਲ ਕਾ ਤ੍ਰਾਸਨ ਵਰਿਆਏ ਹੋ ਜੋ ਸਦਾ ਹਮਾਰੀ ਪੱਛਾ ਉਸਰੀ ਅਸਤੋ ਜੁ ਕਰੇ ਹੋ ਰੱਛਾ ਰਾਖ ਲੇਹੋ ਮੋਹ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੁ ਪ੍ਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾਉ ਕਾਲ ਪਾਏ ਸ਼ਿਵ ਜੂ ਅਵਤਰਾਉ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਮਣ ਕਾਲ ਜੋਗੀ ਸਭ ਕੀ ਓ ਬੇਦਰਾਜ ਬ੍ਰਹਮਾ ਜੋ ਥੀਓ ਜਮਣ ਕਾਲ ਸਭ ਲੋਕ ਸਵਾਰਾ ਨਮਸਕਾਰ ਹਿਤਾਹਾਰਾ ਜਮਣ ਕਾਲ ਸਭ ਜਗਤ ਬਣਾਇਓ ਦੇਵ ਦੈ ਤੋ ਜਛਨ ਉਪਜਾਇਓ ਆਦਮ ਤੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣਾ ਘਟ ਘਟ ਕੇ ਪੜ ਪੜ ਕੀ ਜਾਣਾ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੋਂ ਤੁਮ ਮੈਂ ਮਿਰਤ ਦੇਹ ਧਰ ਸਭ ਹੋਂ ਜੇਤੇ ਬਦਨ ਸ੍ਰਿਸ਼ਟ ਸਵਧਾਰਾ ਆਪ ਆਪਣੀ ਬੋਝ ਉਚਾਰਾ ਤੁਮ ਸਭ ਹੀ ਤੇਰਾ ਤਨਰਾਲਮ ਜਾਣਤ ਭੇਦ ਭੇਦ ਹਰ ਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਦਿ ਅਨੀਲਾ ਨਦ ਸੰਭਉ ਤਾਂ ਕਾ ਮੂੜ ਉਚਾਰਦ ਭੇਦਾ ਜਾਕੂ ਭੇਵਨ ਪਾਵਦ ਬੇਦਾ ਤਾਂ ਕੋ ਕਰ ਪਾਹਨ ਅਨੁਮਾਨ ਤਮਾਹ ਮੂੜ ਕਚ ਭੇਦ ਨ ਜਾਣ ਤਮਾਹ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਮਤ ਨਹਿ ਭੇਵ ਆਪਣੀ ਆਪਣੀ ਬੁੱਧ ਹੈ ਜੀਤੀ ਬਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾਣਾ ਜਾਇ ਪਸਾਰਾ ਕਿਹ ਬਿਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਔਤ ਭਜ ਖਾਣ ਬਹੁਰ ਰਸਦੀਨੀ ਕਹੁ ਪੂਰਾ ਜਹੁ ਬੈਠਾ ਕਹੁ ਸਿਮਟ ਭਵ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਭ ਭਵ ਆਦ ਜੁਗਾਦ ਸਰੂ ਸਜਿਅਮ ਭਵ ਵਰਛਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਘਰੋ ਦੁਸ਼ਟ ਜਿੱਤੇ ਉੱਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸਤੋਜ ਤਪ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਨ ਭਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕ ਨਹਿ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਹ ਟਰਾਂ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਠ ਛਾ ਛਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹਿ ਬਾਰਾ ਜਿਨ ਨਾਮ ਤੇ ਹਾਰੂ ਕਹਾ ਦਰਦ ਦੁਠ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਦੈ ਲਿਹੋ ਬਾਰੀ ਸਰਬ ਠੋਰ ਮੋਹੋ ਸਹਾਈ ਦੁਠ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਠ ਦੁਖੀਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਾਂ ਭੈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਭਿਆ ਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੀ ਸਰਸ ਨਾ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾਉ ਤਿਨ ਨਰ ਕੇ ਰਹਿ ਹੋ ਜੋ ਜਾ ਕੇ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਿਸਪੁਣ ਜੈ ਅਰਧ ਸਹਿਸਪੁਣ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰੁ ਸਤਦਰਵ ਗ੍ਰੰਥ ਸੁਧਾਰਾ ਉਸ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕਹਿ ਮਤ ਏਕ ਨ ਮਾਨਿਓ ਸਿਮਰਤ ਸਾਸਰ ਬੇਦ ਸਭੈ ਮੋ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋਹੇ ਬਖਾਨਿਓ ਦੁਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਹਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਰਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆ ਨੂੰ ਸ਼ਬਦ ਗਾ ਵੜਿਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇ, ਰਾਮ ਅੰਜਨੀ ਵਸਾਇਆ, ਕਹਿ ਨਾਨਕੇ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਲ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹਮਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਸਾਚੇ ਸਾਹਿਬਾਂ ਕਿਆ ਨਾਹੀਂ ਘਰ ਤੇਰਾ, ਈ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਹਿੱਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ। ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁੱਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਰਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵੈ ਬਾਜ ਹੋ ਕੇ ਆਕਰੀ ਵਿਚਾਰੀਆ, ਤੁਦ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ, ਏਸ ਨੂੰ ਹੋਰ ਥਾਉ ਨਾਹੀਂ, ਸਬਦ ਲਾਗ ਸਵਾਰੀਆ।

ਅੜਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੀ ਪਿਆਰਿਆ। ਕਰ ਕਿਰਪਾ ਕਿਲ ਵਿਕਟੇ ਗਿਆਨ ਹੰਜਨ ਸਾਰਿਆਂ, ਅੰਦਰੋਂ ਜਿਨ ਕਾ ਮੋਹ ਤ੍ਰਿਪਟਾ ਤਿਨ ਕਾ ਸਭ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਜਨ ਪਾਵੈ, ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰਹ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੇ ਸੋਏ ਜਨ ਪਾਵੇ।

ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨੇ ਪਾਈਐ। ਹੁਕਮ ਮੰਨੇ ਹੋ ਗੁਰ ਕੇ ਨਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨਾਏ ਤੋ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤ ਸਭ ਟੋ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ। ਇਹ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ, ਇਹ ਕੁਟੰਬ ਤੂੰ ਜੇ ਦੇਖ ਜਾ ਚੱਲਾ ਨਾਹੀਂ ਤੇਰਾ ਨਾਲੇ, ਸਾਸ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਓਲੇ ਨਾ ਕੀਚਾ ਜਿਦ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਹੋ ਤੋ ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ

అంతన పాయా సోరణానమోన జన అమృత ఖోజదే సో అమృత గుర్ తే పాయా పాయా అమృత గుర్ కృపా కీనీ సచ్చా మన మసాయా జీ జన సబ తుద పాయ ఇక వేక పర్సన ఆయా లబ లబ అహంకార చూకా సద్గురు భలా పాయా కహ నానక జిసను ఆప తృప్ఠావ తిన అమృత గుర్ తే పాయా ਭਗਤਾਂ ਕੀ ਚਾਲ ਨਿਰਾਲੀ ਚਾਲਨ ਰਾਲੀ ਭਗਤਾ ਹਕੇਰੀ ਬਿਖਮ ਮਾਰਗ ਚਲਣਾ ਲਾਭ ਲੋਭ ਅਹੰਕਾਰ ਤਾ ਤਿਸਨਾ ਬਹੁਤ ਨਾਹੀ ਬੋਲਣਾ ਕੰਨੇ ਹੋ ਤਿੱਖੀ ਵਾਲੋਹਨੀ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ

ਕਰ ਕਿਰਪਾ, ਜਿਨ ਨਾ ਬਿਲਾਹੀ ਸੇ ਹਰ ਹਰ ਸਦਾ ਧਿਆਵੇ ਹੈ। ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਹੈ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਹੈ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰ ਸੁਣਾਇਆ। ਇਹ ਤਿਨਕਾ ਮਨ ਵਸਿਆ ਦਿਨ ਧਰੋਹਰ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨ ਨ ਪਾਇਆ। ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈ ਆਉ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨਾ ਉਪਜਾਵਣ ਸਹਿਜਾ, ਸਹਿਸਾ ਨਾ ਜਾਏ ਨਹ ਜਾਏ, ਸਹਿਸਾ ਕਤ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਉ ਮਨੀਨ ਹੈ ਕਤ ਸੰਜਮ ਧੋਤਾ ਜਾਏ, ਮਨ ਧੋ ਸ਼ਬਦ ਲਾਗੋ ਹਰ ਸਿਉਰਾ ਹਉ ਤੁਤ ਲਾਏ। ਕਹਿ ਨਾਨਕ ਗੁਰਪੁਰਸਾਂ ਦੀ ਸਾਂਜ ਉਪਜਾ, ਸਹਿਸਾ ਉਪਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨ ਹੋਵੇ ਸਾਰਿਆ। ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰਾਂ ਜੋ ਬੇਤਾ ਲਿਆ। ਕਹਿ ਨਾਨਕ ਜਿਨ ਸਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ। ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ। ਕੂੜ ਕੀ ਸੋਏ ਪਹੁੰਚਾ ਨਾਹੀ, ਮਨਸਾ ਸਸ ਮਾਣੀ, ਜਨਮ ਰਤਨ ਜਿਨ ਖਟਿਆ, ਭਲੇ ਸੇ ਬਣਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਰਮੁਖ ਹੋਵੇ, ਹੋਵੇ ਤਾਂ ਸਰਮੁਖ ਸਿੱਖ ਕੋਈ, ਜੀਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮਾ ਸੰਭਾਲੇ। ਆਪ ਛੱਡ ਸਦਾ ਰਹਿ ਪਰਣਾ, ਗੁਰਬਿਨ ਅਵਰਣ ਜਾਣਾ ਕੋਈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨਸਾ ਗੁਰ ਮੁਕਤ ਨ ਪਾਵੇ, ਪਾਵੇ ਮੁਕਤ ਨ ਹੋਰ ਥਾ ਕੋਈ, ਪੁੱਛੋ ਬਬੇ ਕੀ ਜਾਏ, ਅਨੇਕ ਜੂਨੀ ਭਰਮਾਵੇ, ਬਿਨਸਾ ਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ, ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ, ਹਰ ਹਰ ਨਿਤ ਕਰ ਰਸਨਾ ਕਹਿ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾਇਓ ਅਸਮਾਓ, ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਈ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪੋ ਪਾਇਕ ਕਰਤਾ ਆਪੇ ਹੁਕਮਰਤਾਏ, ਹੁਕਮਰਤਾਇਆ ਵਿਖੈ ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੇ ਮੁਕਤੋ ਸ਼ਬਦ ਮਨ ਮਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰਦੇ, ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ, ਗੁਰੂ ਬਾਜੋ ਤਤੈ ਸਾਰਣ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੱਤਾ ਸੁਤਿਆ ਰਹਿਣ ਵਿਹਾੜੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੁੱਲ ਹੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾ ਜਿਸ ਨੂੰ ਅਣ ਦਿਨ ਹਲ ਵੀ ਲਾਗਿਆ, ਜਾਗਤ ਰਹਿਣ ਵਿਹਾੜੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿ ਅਮਰ ਹੋ ਵਸਾਰੀਏ ਮਨ ਹੋ ਕਿ ਵਸਾਰੀਏ, ਇਹ ਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੁਹ ਨਾ ਸਕੀ ਜਿਸ ਨੂੰ ਆਪਣੇ ਲਿਵ ਲਾਏ ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨ ਹੋ ਵਸਾਰੀਐ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਕੇਲ ਰਚਾਇਆ, ਜਾਤ ਸੰਭਾਲਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਚੁੜਕੀ ਲਗੀ ਤਿਸਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮਾਂ ਉਪਜੈ ਪਹਦੂ ਜਾਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਹੀ ਮਾਇਆ ਪਾਇਆ। ਹਰੇ ਆਪੋ ਮੁਲਕ ਹੈ ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ ਕਿਸੇ ਬਟੋਰਾ ਹੈ ਲੋਕ ਵਿਲ ਲਾਏ, ਐਸਾ ਸਤਿਗੁਰ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ।
ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨਿਆਈ, ਹਰ ਆਪ ਮੁਲਕ ਹੈ ਭਗਤ ਨ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਸ ਮੇਰੀ ਮਨ ਮਨ ਜਾਰਾ, ਹਰ ਰਸ ਮੇਰੀ ਮਨ ਮਨ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ, ਕਹਿ ਨਾਨਕ ਹਰ ਰਸ ਮੇਰੀ ਮਨ ਹੋਵਾ ਬਣ ਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰ ਕਿਤਾ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁਣ ਤ੍ਰਿਸਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਾ ਜਸਿਆਏ, ਕਹਿ ਨਾਨਕ ਹੋਰ ਅਨਰਸ ਸਾਵੀ ਸਰੇ ਜਾਂ ਹਰ ਵਸੈ ਮਨ ਆਏ। ਏ ਸਰੀ ਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ, ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ, ਹਰ ਗਾਉ ਮੰਗਲ ਨਿਤ ਸਖੀ ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ। ਏ ਸਰੀ ਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੀ ਕਰਮ ਕਮਾਇਆ ਤੁਧ ਸਰੀ ਰਾਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਮਸਾਇਆ, ਗੁਰ ਪ੍ਰਸਾਦੀ ਹਰ ਮਨ ਮਸਿਆ ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ ਹਰ ਤੁਮੈਂ ਜੋ ਧਰੀ, ਹਰ ਬਿਨ ਆਵਣਾ ਦੇਖੋ ਕੋਈ, ਹਰ ਬਿਨ ਆਵਣਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੇ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਨ ਕੋਈ, ਕਹਿ ਨਾਨਕ ਇਹ ਨੇਤਰ ਅੰਨ ਸੇ ਸਤਿਗੁਰ ਮਿਲਿਆ ਦਿਨ ਦ੍ਰਿਸ਼ਟ ਹੋਈ। ਇਹ ਸ੍ਰਮਣ ਹੋ ਮੇਰੇ ਹੋ ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸ੍ਰੀ ਲਾਲ ਸੁਣੋ ਸਤਿ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋ ਵਾਰਸਨਾ ਰਸ ਮਾਣੀ।

ਗੁਫਾ ਅੰਦਰ ਡਾਕਿਆ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਕਨਾ ਦਸਵਾ ਦੁਆਰ ਦਿਖਾਇਆ।

ਵਜਾਇਆ। ਇਹ ਸਾਚਾ ਸੋਹੇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਹੇਲਾ ਕਰ ਸਾਚਾ, ਜਿੱਥੇ ਸਦਾ ਸੱਚ ਆਵੇ ਹੀ ਸੱਚੋ ਧਿਆਵੇ, ਜਤ ਭਾਵੇ ਗੁਰਮੁਖ ਜਿਨਾ ਬੁਝਾਵੇ ਹੀ, ਉਹ ਸੱਚ ਸਭਨਾ ਕਾ ਖਸਮੈ ਜਿਸ ਬਖਸੀ ਸੋ ਜਨ ਪਾਵੇ ਹੀ, ਕਹਿ ਨਾਨਕ ਸੱਚ ਸੋਹੇਲਾ ਸੱਚਾ ਕਰ ਗਾਵੇ ਹੀ, ਅਨੰਦ ਸੁਨੋਹ ਵਡ ਭਾਗੀ ਉਹ, ਸਗਲ ਮਨੋਹਰ ਪੂਰੇ ਭਾਰ ਬ੍ਰਹਮ ਪ੍ਰਪਾਇਆ ਉਤਰੇ, ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਹਿ ਸਰਸੇ, ਪੂਰੇ ਗੁਰ ਤੇ ਜਾਣੀ ਸੁਣ।

ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਿਆ ਕੇ ਲੱਖ ਕਰੋੜ ਸੱਚੇ ਸਭ ਤਾਣ ਸੱਚੀ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ

ਆਪਣੇ ਤਾਂ ਨਦਰੇ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ, ਸਭ ਸੁਣੇ ਲੋਕ ਸਭ ਆਇਆ। ਸਤਿਗੁਰ ਮਿਲੇ ਸੱਚ ਪਾਇਆ, ਦਿਨ ਵਿੱਚੋਂ ਆਪ ਗਵਾਇਆ। ਦਿਨ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ।

ਪਾਣੀ ਮੈਂ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ ਵਿਹੂਣੀ।

ਸਰਕਾਰ ਜੋਗੀ ਸੰਤ ਹਨ ਜਿਤਿਆ ਰੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤੀਆ ਮਨ ਸੰਤੋਖ ਪੂਜਾ ਦੇਣ ਕੈ ਵਿਚਾਰ ਦੇ ਮੰਗੇ ਸਹ ਸਗੁਣ ਸੋ

ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਗ ਸੁਣਾਇਆ, ਸਤਿਗੁਰ ਮਿਲਿਆ ਸਦਾ।

ਕੰਡਾ ਅਮਰ ਫੰਡਾ ਅੰਡ ਜ਼ੇਰ ਜੁਤਪਜਾ ਖਾਣੀ ਸੇਤਾ ਜਾ ਸੋਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੋ ਪਾਏ ਕੈ ਸੰਭਾਲੀ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਪੀ ਕਰਨੀ ਤਾਂ

ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ, ਸੱਚੋ ਸੱਚ ਵਰਤਾਇਆ, ਜਿਸ ਤੋਂ ਦੇਹ ਤਿਸ ਮਿਲਿਆ ਸੱਤਾ ਤਿੰਨੀ ਸੱਚ ਕਮਾਇਆ, ਸਤਿਗੁਰੂ ਮਿਲਿਆ ਸੱਚ ਪਾਇਆ।

ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਿਆ, ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਨ ਕਰੀ ਲੜੀਵਾਰ ਗੁਰ ਸ਼ਬਦ ਵਿਚਾਰ। ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉਮ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ। ਸ਼ਰਧਾ ਭਾਵਨਾ ਨਾਲ ਸਤਿਗੁਰਾਂ ਦੇ ਦਿਦਾਰੇ ਕੀਤੇ ਵੀ ਬਖਸ਼ਿਸ਼ ਹੁੰਦੀ ਪਰ ਪ੍ਰਕਰਮਾ ਕਰਨੀਆਂ ਦਿਦਾਰੇ ਕਰਨੇ ਅਰਦਾਸ ਬੇਨਤੀ ਕਰਨੀ ਇੱਕ ਇੱਕ ਸਵਾਸ ਸਿੱਖ ਦਾ ਸਫਲਾ ਹੋ ਜਾਂਦਾ ਹੈ। ਜਦੋਂ ਧਿਆਨ ਨਾਲ ਗੁਰੂ ਦੇ ਧਿਆਨ ਵਿੱਚ ਸਿੱਖ ਵਿਚਰਦਾ ਹੈ, ਧਿਆਨ ਪਰਾਇਣ ਹੋ ਕੇ ਗੁਰੂ ਦੇ ਦਰ ਤੇ ਝੁਕਦਾ ਹੈ, ਡਿੱਗਦਾ ਹੈ, ਪ੍ਰਕਰਮਾ ਕਰਦਾ ਹੈ, ਅਰਦਾਸ ਬੇਨਤੀ ਕਰ ਇਹ ਨਿਯਮ ਨੇਮ ਹੈ। ਫਿਰ ਸਾਰੇ ਪਾਸਿਓਂ ਮਨ ਨੂੰ ਇਕਾਗਰ ਕਰਕੇ ਹਟਾ ਕੇ ਬਾਹਰਲੀ ਤ੍ਰਿਸ਼ਨਾ ਵੱਲੋਂ ਗੁਰੂ ਦੀ ਚਰਨ ਛਰਨ ਵਿੱਚ ਚੌਂਕੜਾ ਲਾ ਕੇ ਬੈਠਦਾ ਸਿੱਖ ਸੁਚੇਤ ਹੋ ਕੇ ਮਨ ਬਾਣੀ ਸਰੀਰ ਕਰਕੇ ਕੀਰਤਨ ਦੇ ਨਾਲ ਜੁੜਦਾ ਹੈ, ਕਥਾ ਸੁਣਦਾ ਹੈ, ਫਿਰ ਹੋਰ ਵੀ ਬਖਸ਼ਿਸ਼ਾਂ ਝੋਲੀ ਵਿੱਚ ਪੈਂਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰ ਕਰਨ ਐਸੀ ਬਖਸ਼ਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਰ ਰਹੇ ਪਾਵਨ ਲੜੀਵਾਰ ਉਪਦੇਸ਼ 886 ਅੰਗਤ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਰਾਮਕਲੀ ਰਾਗ ਵਿੱਚ ਚਾਰ ਚਾਰ ਪਦਿਆਂ ਵਾਲੇ ਸ਼ਬਦ ਨੇ। 620 ਸਾਲ ਦੀ ਉਮਰ ਸੀ, ਪ੍ਰਾਣਾਯਾਮ ਕਰਕੇ ਆਪਣੀ ਉਮਰ ਵਧਾਈ ਹੋਈ ਸੀ। ਯੋਗੀ ਮਹੇਸ਼ਾ ਯੋਗੀ ਗੜ੍ਹ ਸ਼ੰਕਰ ਵਾਲਾ ਬੜਾ ਹੰਕਾਰ ਸੀ। ਭਾਈ ਤਿਲਕੂ ਸਿੱਖ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਨਿਸ਼ਕਾਮ ਹਿਰਦੇ ਵਾਲਾ ਉੱਚੀ ਅਵਸਥਾ ਵਾਲਾ ਗੁਰਸਿੱਖ, ਇਹਦੇ ਅੱਗੇ ਹਾਰ ਮੰਨਣੀ ਪਈ ਹੈ। ਯੋਗੀ ਸੋਹਣਾ ਜੀਵਨ ਵੇਖ ਕੇ ਨਿਸ਼ਕਾਮ ਹਿਰਦਾ ਫਿਰ ਕਿਹਾ ਮੈਨੂੰ ਉੱਥੇ ਲੈ ਚੱਲ। ਇੰਨਾ ਪ੍ਰਭਾਵਿਤ ਹੋਇਆ ਉਹਨਾਂ ਦੀ ਬੰਦਗੀ ਤੋਂ, ਲੈ ਆਏ ਭਾਈ ਤਿਲਕੂ ਜੀ ਪਹੁੰਚ ਗਏ। ਉੱਥੇ ਆ ਕੇ ਪੁੱਛ ਹੀ ਲਿਆ, ਕਹਿਣ ਲੱਗਾ ਉਹਨਾਂ ਦੀ ਇਹ ਦੱਸ ਵੀ ਗੁਰੂ ਅਰਜਨ ਦੇਵ ਸਾਹਿਬ ਜਿਹੜੇ ਤੇਰੇ ਗੁਰੂ ਨੇ ਮੈਨੂੰ ਲੈ ਕੇ ਚੱਲਿਆ ਜਿੰਨਾ ਕੋਲ, ਉਹਨਾਂ ਦੀ ਉਮਰ ਕਿੰਨੀ? ਉਹਨੇ ਕਿਹਾ ਵੀ ਪੁੱਛਿਆ ਤਾਂ ਮੈਂ ਮਹਾਰਾਜ ਜੀ ਨੂੰ ਹੈ ਨਹੀਂ ਉਹਨਾਂ ਦੀ ਡੇਟ ਆਫ ਬਰਥ, ਲੇਕਿਨ ਮੇਰਾ ਅੰਦਾਜ਼ਾ ਵੀ 40 ਕੁ ਸਾਲ ਦੇ ਕਰੀਬ ਹੋਣਗੇ, 40 ਕੁ ਸਾਲ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਉਹਨੇ ਕਿਹਾ ਹੈ ਵੱਡੀ ਉਮਰ ਦਾ ਹੰਕਾਰ ਬੜਾ ਸੀ, 620 ਸਾਲ ਦਾ ਬੰਦਾ 40 ਸਾਲਾਂ ਦੇ ਉਪਦੇਸ਼ ਲਵੇ? ਕਹਿਣ ਲੱਗਾ ਮੈਂ ਨਹੀਂ ਉਪਦੇਸ਼ ਲੈ ਸਕਦਾ, ਤੇ ਬਹੁਤ ਛੋਟੇ ਨੇ ਮੇਰੇ ਤੋਂ, ਮੈਂ ਕਿਵੇਂ ਉਹਨਾਂ ਨੂੰ ਗੁਰੂ ਮੰਨ ਸਕਦਾ ਵਾਂ। ਭਾਈ ਤਿਲਕੂ ਨੇ ਸੋਚਿਆ ਵੀ ਹਉਮੈ ਦਾ ਬੀਜ ਇਹਦੇ ਅੰਦਰ ਹਜੇ ਜਮਾ ਹੈ, ਹੰਕਾਰ,
ਕਰਕੇ ਕਹਿਣ ਲੱਗਾ ਮੈਂ ਨਹੀਂ ਜਾ ਸਕਦਾ, ਤੂੰ ਜਾ ਅਤੇ ਮੈਂ ਇੱਥੇ ਬੈਠਦਾ, ਮੈਨੂੰ ਮੁੜਦਾ ਹੋਇਆ ਇੱਥੋਂ ਹੀ ਨਾਲ ਲੈ। ਭਾਈ ਤਿਲਕੂ ਜੀ ਨੇ ਕਿਹਾ ਠੀਕ ਹੈ। ਉਸ ਵੇਲੇ ਸਾਧ ਸੰਗਤ ਜੀ, ਭਾਈ ਤਿਲਕੂ ਜੀ ਨੇ ਜਾ ਮੱਥਾ ਟੇਕਿਆ 68 ਘਾਟ 'ਤੇ ਬੈਠ ਕੇ। ਗੁਰੂ ਅਰਜਨ ਦੇਵ ਸਾਹਿਬ ਜੀ ਸੇਵਾ ਕਰਵਾ ਰਹੇ ਸੀ ਸਰੋਵਰ ਦੀ। ਮਹਾਰਾਜ ਜੀ ਜਾਣੀ ਜਾਣ ਕਹਿਣ ਲੱਗੇ, ਜਿਹਨੂੰ ਨਾਲ ਲੈ ਕੇ ਆਏ ਸੀ ਪਿੱਛੇ ਕੋਲ ਬਿਠਾ ਆਇਆ। ਕਹਿਣ ਲੱਗਾ ਸੱਚੇ ਪਾਤਸ਼ਾਹ ਹੰਕਾਰ ਬਹੁਤ ਆ, ਤੁਸੀਂ ਤਾਂ ਜਾਣੀ ਜਾਣ ਆ, ਅਤੇ ਮੈਂ ਵੀ ਫਿਰ ਧੱਕਾ ਨਹੀਂ ਕੀਤਾ ਵੀ ਇੰਨੀ ਵਾਟੋਂ ਆ ਗਿਆ, ਹੁਣ ਇੱਥੇ ਆ ਕੇ ਇਹ ਗੱਲਾਂ ਤੁਸੀਂ ਗਾਹਾਂ, ਹੁਣ ਉੱਥੋਂ ਅਤੇ ਇੱਥੋਂ ਤੱਕ ਮੈਂ ਲੈ ਆਇਆ ਵਾਂ, ਹੁਣ ਤੁਹਾਡਾ ਕੰਮ ਆ ਉਹਦੀ ਹਉਮੈ ਨੂੰ ਨਾਸ਼ ਕਰਨਾ, ਸਾਫ਼ ਕਰਨਾ ਅਤੇ ਬਖਸ਼ਿਸ਼ ਕਰਨੀ, ਉਦੋਂ ਗਾਹ ਹੁਣ ਤੁਸੀਂ ਲੈ ਆਓ। ਸਤਿਗੁਰੂ ਕਹਿਣ ਲੱਗੇ ਬਿਲਕੁਲ ਠੀਕ ਹੈ ਬਚਨ, ਜਾ ਭਾਈ ਤਿਲਕੂ ਨੂੰ ਕਹਿ ਵੀ ਦਰਸ਼ਨ ਨਾ ਕਰੀ, ਕਨਾਤ ਤਾਣ ਦਿੰਦੇ ਅਸੀਂ ਆਉਂਦਿਆਂ ਨੂੰ, ਬਚਨ ਬਿਲਾਸ ਤੇ ਕਰ ਸਕਦਾ ਨਾ, ਚਰਚਾ ਵਿਚਾਰ ਕਰ ਲੈ, ਇਹ ਗੱਲ ਸਾਡੇ ਵੱਲੋਂ ਜਾ ਕੇ ਕਹਿ। ਮਹਾਰਾਜ ਨੇ ਸਿੱਖਾਂ ਨੂੰ ਕਹਿ ਕੇ ਕਨਾਤ ਸਾਹਮਣੇ ਆਪਣੇ ਤਾਣ ਲਈ, ਅਤੇ ਭਾਈ ਤਿਲਕੂ ਉਹਦੇ ਕੋਲ ਗਿਆ, ਕਹਿਣ ਲੱਗੇ ਵੀ ਆਹ ਗੱਲ ਕਹੀ ਆ ਮਹਾਰਾਜ ਜੀ, ਵੀ ਤੂੰ ਆ ਕੇ ਵਿਚਾਰ ਤੇ ਕਰ ਲੈ ਨਾ। ਕਹਿਣ ਲੱਗਾ ਹਾਂ ਇਹ ਗੱਲ ਠੀਕ ਹੈ, ਹੁਣ ਜ਼ਰੂਰ ਜਾਵਾਂਗਾ। ਆਇਆ ਜੋਗੀ ਬਹਿ ਗਿਆ ਕਨਾਤ ਵਿਚਕਾਰ ਨੇ, ਸਤਿਗੁਰੂ ਮਹਾਰਾਜ ਜੀ ਨੇ ਸਮੁੰਦਰ 'ਚ ਜਿਹੜਾ ਇਹਨੂੰ ਸੁੱਟ ਦਿੱਤਾ ਸੀ, ਇੱਕ ਵਾਰ ਸਮੁੰਦਰ ਦੀ ਸੈਰ ਕਰਨ ਗਿਆ ਸੀ, ਮੁੰਦਰਾ ਕੰਨ ਵਿੱਚ ਪਾਈਆਂ ਹੋਈਆਂ ਸੀ, ਉਹ ਬੇੜੀ ਦੇ ਵਿੱਚ ਸਮੁੰਦਰ ਵਿੱਚ ਤੂਫਾਨ ਆ ਗਿਆ ਸੀ ਅਤੇ ਲੋਕਾਂ ਨੇ ਡਰ ਗਏ, ਭਰੀ ਹੋਈ ਬੇੜੀ ਸੀ, ਜੋਗੀ ਵੀ ਵਿੱਚ ਬੈਠਾ ਸੀ। ਕਹਿਣ ਲੱਗੇ ਹੁਣ ਪੁਰਾਣੇ ਸਮਿਆਂ ਵਿੱਚ ਐਸਾ ਹੀ ਹੁੰਦਾ ਸੀ, ਵਹਿਮ ਭਰਮ ਜਿਹਾ। ਕਹਿਣ ਲੱਗੇ ਇੱਕ ਜਾਣੇ ਦੀ ਬਲੀ ਦੇ ਦਿਓ, ਬਾਕੀ ਬਚ ਜਾਵਾਂਗੇ, ਤੂਫਾਨ ਰੁਕ ਜਾਵੇਗਾ। ਕਹਿਣ ਲੱਗੇ ਠੀਕ ਆ, ਜੇ ਆਪਾਂ ਤਾਂ ਟੱਬਰ ਟੀਰ ਵਾਲੇ ਹਾਂ ਸਾਰੇ, ਆ ਇੱਕ ਜੋਗੀ ਬੈਠਾ ਇਹਦਾ ਕੋਈ ਨਹੀਂ, ਇਹਨੂੰ ਚੱਕ ਕੇ ਸੁੱਟ ਦਿਓ ਸਮੁੰਦਰ 'ਚ, ਭੇਟ ਕਰ ਦਿਓ ਜਲਦੀ ਜਲ ਦੇਵਤੇ ਦੀ, ਆਪਾਂ ਸਾਰੇ ਬਚ ਜਾਵਾਂਗੇ। ਉਹਨਾਂ ਐਸਾ ਹੀ ਕੀਤਾ, ਇਹਨੇ ਬੜੇ ਹੱਥ ਪੈਰ ਮਾਰੇ ਵੀ ਮੈਨੂੰ ਕਿਉਂ ਡੋਬਦੇ ਹੈ, ਉਹਨਾਂ ਚੁੱਕ ਕੇ ਮਾਰਿਆ ਸਮੁੰਦਰ 'ਚ। ਦੇਵ ਨੇਤ ਨਾਲ ਮੱਛ ਜਿਹੜਾ ਸੀ ਵੱਡਾ ਮਗਰਮੱਛ ਸਾਬਤੇ ਨੂੰ ਨਿਕਲ ਗਿਆ ਡਿੱਗਣ ਸਾਰ, ਪਰ ਕੰਨੀ 'ਤੇ ਜਾ ਕੇ ਉਹਨੇ ਨੂੰ ਉਗਲੱਛ ਦਿੱਤਾ, ਇੱਕ ਕੰਨ ਅਤੇ ਮੁੰਦਰਾ ਇਹਦੀ ਉਹ ਟੁੱਕ ਗਿਆ ਸੀ, ਇੱਕ ਕੰਨ ਸੀ ਇਹਦਾ, ਇੱਕ ਕੰਨ ਵਿੱਚ ਮੁੰਦਰਾ ਸੀ ਕੇਵਲ। ਸੈਂਕੜੇ ਸਾਲ ਪਹਿਲਾਂ ਇਹ ਵਾਰਤਾ ਹੋਈ ਸੀ, ਇਹ ਉੱਥੋਂ ਜਿਉਂ ਭੱਜਿਆ ਜਦੋਂ ਉਹਨੇ ਨਿਕਲਿਆ, ਅਤੇ ਫਿਰ ਆ ਕੇ ਗੜ ਸ਼ੰਕਰ ਆ ਕੇ ਕੁਟੀਆ ਬਣਾ ਕੇ ਵਾਰ ਵਾਰ ਆਪਣੀ ਜੰਗਲ ਵਿੱਚ ਸਾਧਨਾ ਕਰਨ ਲੱਗਾ ਸੀ, ਅਤੇ ਸ਼ਿਵਜੀ ਦੀ ਉਪਾਸ਼ਨਾ ਕੀਤੀ, ਅਤੇ ਉੱਥੋਂ ਇਹਨੇ ਵਰਦਾਨ ਲਏ ਕਈ ਤਰ੍ਹਾਂ ਦੇ। ਪਿੱਛੇ ਅੱਗੇ ਵੀ ਬੇਨਤੀ ਕੀਤੀ, ਭਾਈ ਤਿਲਕੂ ਦਾ ਐਸਾ ਪ੍ਰਭਾਵ ਪਿਆ, ਉਹ ਨਹੀਂ ਗਏ ਸੀ ਇਹਦੇ ਹੇਠ, ਇਹਦਾ ਦਰਸ਼ਨ ਕਰਨ ਹੈਰਾਨ ਹੋ ਗਿਆ ਸੀ, ਐਸਾ ਕਿਹੜਾ ਇੱਕ ਰਹਿ ਗਿਆ, ਸਾਰੀ ਇਲਾਕਾ ਆਇਆ, ਇਹਨੇ ਵਰਦਾਨ ਲਿਆ ਜਿਹੜਾ ਮੈਨੂੰ ਇੱਕ ਵਾਰ ਦਰਸ਼ਨ ਕਰੋ, ਇੱਕ ਸਾਲ ਸਵਰਗ ਵਿੱਚ ਵਾਸਾ ਹੋ। ਬੜੇ ਲੋਕ ਗਏ, ਭਾਈ ਤਿਲਕੂ ਨਹੀਂ ਗਿਆ, ਗੁਰੂ ਦਾ ਕਰਨੀ ਵਾਲਾ ਸਿੱਖ। ਇਹਨੇ ਪੁੱਛਿਆ ਹੰਕਾਰ ਵਿੱਚ, ਕਿਹਾ ਭਾਈ ਇੱਕ ਨਹੀਂ ਆਇਆ, ਭਾਈ ਤਿਲਕੂ ਸਿੱਖ। ਬੜਾ ਹੈਰਾਨ ਹੋ, ਕਹਿੰਦਾ 2 ਸਾਲ ਕਹਿ ਦੇ ਉਹਨੂੰ, 4-6 ਸਾਲ ਤੈਨੂੰ ਸਵਰਗ ਮਿਲੂ, ਜਾਂ ਮੈਂ ਵਰਦਾਨ ਲਿਆ 100 ਸਾਲ ਫਿਰ। ਉਹਨੇ ਕਿਹਾ ਨਹੀਂ ਬਿਲਕੁਲ ਨਹੀਂ, ਮੈਨੂੰ ਲੋੜ ਹੀ ਨਹੀਂ, ਮੈਨੂੰ ਮੇਰੇ ਗੁਰੂ ਨੇ ਇੰਨੀ ਸੋਹਣੀ ਅਵਸਥਾ ਦਿੱਤੀ ਹੈ, ਸੋ ਮੁਕਤ ਨਾ ਚਾਹੋ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ, ਆਤਮਾ ਦਾ ਆਨੰਦ ਮੈਨੂੰ ਬਖਸ਼ਿਆ, ਮੈਨੂੰ ਲੋੜ ਹੀ ਨਹੀਂ, ਨਰਕ ਰਹਿਤ ਹੋ ਗਏ, ਕੀ ਹੈ ਸਾਡੇ ਅੱਗੇ ਸਵਰਗ ਦੇ ਸੁੱਖ, ਜਿਉਂਦੇ ਜੀ ਆਤਮਿਕ ਆਨੰਦ ਬਖਸ਼ਿਆ ਗੁਰੂ ਨੇ, ਇਦੋਂ ਪਰੇ ਹੋਰ ਕੁਝ ਨਹੀਂ ਹੈ। ਐਸਾ ਸਾ ਸੰਗਤ ਜੀ ਜਵਾਬ ਦਿੱਤਾ ਠੋਕ ਕੇ, ਹੈਰਾਨ ਹੋ ਗਿਆ ਜੋਗੀ ਵੀ ਏਡਾ ਤਿਆਗੀ। ਫਿਰ ਆਇਆ ਆਪ ਚੱਲ ਕੇ, ਕਹਿਣ ਲੱਗਾ ਇੱਕ ਵਾਰ ਮੇਰੇ ਮੱਥੇ ਲੱਗ ਜਾ। ਭਾਈ ਸਾਹਿਬ ਚੁਬਾਰੇ 'ਚ ਰਹਿੰਦੇ ਸੀ, ਉੱਤਰੇ ਦਰਵਾਜ਼ਾ ਬੰਦ ਕਰਾ ਅੰਦਰੋਂ ਕਰ ਲਿਆ ਚੰਗੀ ਤਰ੍ਹਾਂ, ਬੜੀਆਂ ਆਵਾਜ਼ਾਂ ਦਿੱਤੀਆਂ, ਇੱਕ ਵਾਰ ਮੱਥੇ ਲੱਗ ਜੋ ਮਰਜ਼ੀ। ਕਹਿਣ ਲੱਗੇ ਬਿਲਕੁਲ ਨਹੀਂ। ਕਹਿਣ ਲੱਗਾ ਫਿਰ ਮਿਲ ਤੇ ਪਾਓ। ਕਹਿਣ ਲੱਗੇ ਪਹਿਲਾਂ ਇਹ ਕਹਿ ਵੀ ਕੋਈ ਫਲ ਨਹੀਂ ਮਿਲੂਗਾ ਮੈਨੂੰ ਮਿਲਣ ਦਾ,
ਪਹਿਲਾਂ ਇਹ ਬਚਨ ਦੇ। ਇਹ ਬਚਨ ਕੀਤਾ ਉਹਨੇ, ਬਚਨ ਲਿਆ ਵੀ ਲੋਕਾਂ ਵਿੱਚ ਫੇਰ ਨਾ ਰੌਲਾ ਪਾ ਦੇ ਵੀ ਭਾਈ ਤਿਲਕੂ ਨੇ ਮੈਨੂੰ ਮੰਨ ਲਿਆ। ਐਸੇ ਸਿੱਖ ਸੀ, ਕਿੰਨੀ ਕਰਨੀ ਵਾਲੇ, ਕਿੰਨੀ ਦ੍ਰਿੜਤਾ ਵਾਲੇ ਸਿੱਖ ਸੀ। ਇਹਨੇ ਬਚਨ ਕੀਤਾ, ਫਿਰ ਭਾਈ ਤਿਲਕੂ ਨੇ ਦਰਵਾਜ਼ਾ ਖੋਲਿਆ, ਕਹਿੰਦਾ ਉਹ ਇੰਨਾ ਤਿਆਗ, ਵਾਹ ਸਿੱਖਾ, ਮੈਨੂੰ ਲੈ ਚੱਲ ਉਸ ਗੁਰੂ ਕੋਲ ਜਿਹਦਾ ਤੂੰ ਤੇ ਤੇਰੇ ਨੇ ਬਖਸ਼ਿਸ਼ ਕੀ। ਫਿਰ ਨਾਲ ਆਇਆ, ਫਿਰ ਹੰਕਾਰ ਦਾ ਕੀੜਾ ਜਦੋਂ ਉਮਰ ਪੁੱਛੀ ਅੰਮ੍ਰਿਤਸਰ ਸਾਹਿਬ ਆ ਕੇ, ਤੇ ਉਦੋਂ ਫਿਰ ਕੀੜਾ ਜਿਹੜਾ ਸੀ ਲੜਿਆ ਇਹਦੇ ਹਉਮੈ ਦਾ, ਵੱਡੀ ਉਮਰ ਦਾ। ਮਹਾਰਾਜ ਸੱਚੇ ਪਾਤਸ਼ਾਹ ਆਇਆ ਤੇ ਹੁਣ ਗੁਰੂ ਕੀ, ਗੁਰੂ ਸਰਬੱਗ ਹੈ, ਸਰਬ ਸ਼ਕਤੀਮਾਨ ਹੈ, ਗੁਰੂ ਜੋਤੀ ਸਰੂਪ ਹੈ, ਗੁਰੂ ਤੇ ਰੱਬ ਇੱਕ ਹੈ।

ਉਸ ਵੇਲੇ ਮਹਾਰਾਜ ਕਹਿੰਦੇ ਕੰਨ ਤੇ ਮੁੰਦਰਾ ਕਿੱਥੇ ਆ? ਜੋਗੀ ਚੁੱਪ, ਕੋਈ ਗੱਲ ਨਾ ਆਵੇ। ਇੱਕ ਕੰਨ ਤੇ ਇੱਕ ਮੁੰਦਰਾ ਲਈ ਫਿਰਦਾ, ਸੋਹਣਾ ਨਹੀਂ ਲੱਗਦਾ, ਦੂਜਾ ਪਾਸਾ ਤੇ ਲੰਡਾ ਜਿਹਾ ਹੀ ਦੀਂਦਾ ਹੈ। ਹੈਰਾਨ ਹੋ ਗਿਆ, ਕਹਿਣ ਲੱਗਾ ਜੀ ਉਹ ਤੇ ਮੱਛ ਨੇ ਸੁੱਟ ਉੱਕ ਲਏ ਸੀ, ਸਮੁੰਦਰ ਚ ਇੱਕ ਵਾਰ ਡਿੱਗ ਪਿਆ ਸੀ, ਐਂ ਨਹੀਂ ਕਿਹਾ ਸੁੱਟ ਦਿੱਤਾ ਸੀ, ਮੈਨੂੰ ਉਗਲਾਛ ਦਿੱਤਾ, ਮੈਂ ਬਚ ਗਿਆ। ਉਸ ਤੋਂ ਬਾਅਦ ਮੈਂ ਸਾਧਨਾ ਵਿੱਚ ਹੀ ਲੱਗ ਗਿਆ, ਬੜੇ ਬਚੇ ਆ। ਮਹਾਰਾਜ ਕਹਿੰਦੇ ਚਾਹੀਦਾ? ਕਹਿੰਦਾ ਜੀ ਜੇ ਦੇ ਦਿਓ ਤਾਂ ਬਹੁਤ ਚੰਗੀ ਗੱਲ ਆ। ਸਤਿਗੁਰੂ ਨੇ ਹੱਥ ਨਾਲ ਵਗਾ ਕੇ ਮਾਰਿਆ ਉਹੀ ਪੁਰਾਣੀ ਮੁੰਦਰਾ ਤੇ ਕਾਨੇ ਦਾ ਉੱਤੋਂ ਦੀ, ਕਹਿੰਦੇ ਇਹੋ ਹੀ ਪਛਾਣ ਲਾ। ਕਹਿੰਦਾ ਹਾਂਜੀ ਉਹ ਹੀ ਹੈ। ਪਰੇ ਮਾਰੀ ਕਨਾਤ ਜੀ ਲਾ ਕੇ ਉਸੇ ਵੇਲੇ ਸੋਝੀ ਆ ਗਈ, ਮੈਂ 620 ਸਾਲ ਦਾ ਬਣਿਆ ਫਿਰਦਾ, ਇਹਨਾਂ ਨੇ ਕਿਵੇਂ ਦੇਤੀ ਕੰਨ ਤੇ ਮੁੰਦਰਾ? ਸੋ ਉਸ ਵੇਲੇ ਪਰੇ ਮਾਰੀ ਕਨਾਤ ਤੇ ਮੱਥਾ ਟੇਕਿਆ। ਇਹਨੂੰ ਉਪਦੇਸ਼ ਮਹਾਰਾਜ ਜੀ ਨੇ ਇਹ ਪਹਿਲੇ ਸ਼ਬਦਾਂ ਵਿੱਚ ਰਾਗ ਰਾਮ ਕਲੀ ਮਹੱਲਾ ਪੰਜਵਾਂ ਦੂਜੇ ਘਰ ਸੁਰਤਾਲ ਦੇ ਵਿੱਚ ਦੋ ਸ਼ਬਦੇ ਦੇ ਪ੍ਰਥਾਏ ਉਚਾਰੇ ਨੇ। ਇਹਦਾ ਮਾਨ ਹੰਕਾਰ ਮੈਲ ਜਿਵੇਂ ਧੋਤੀ ਹੈ ਲਾਈ ਹੈ, ਪੂਰੇ ਸਤਿਗੁਰਾਂ ਨੇ, ਗਰੀਬ ਨਿਵਾਜ ਜੀ ਨੇ। ਆ ਰਾਮ ਕਲੀ ਮਹੱਲਾ ਪੰਜਵਾਂ, ਤਾਗਾ ਕਰਕੇ ਲਾਈ ਥਿਗਲੀ, ਲਓ ਨਾੜੀ ਸੂਆ ਹੈ ਅਸਤ, ਅੰਬੈ ਕਾ ਕਰ ਡੰਡਾ ਧਰਿਆ, ਕਿਆ ਤੂੰ ਜੋਗੀ ਗਰਬਹਿ ਪਰਿਆ, ਜਪ ਨਾਥ ਦਿਨ ਰਹਿਨਾਈ, ਤੇਰੀ ਖਿੰਥਾ ਦੋ ਦਿਹਾਈ ਰਹਾਓ। ਕਿਹਾ ਸੀ ਇਹਨੂੰ ਪਹਿਲਾਂ ਵਾਹਿਗੁਰੂ ਨੂੰ, ਜਪ ਨਾਥ ਨੂੰ, ਮਾਲਕ ਨਾਥ ਤੋਂ ਭਾਵ ਹੋਈ ਹੈ, ਇੱਕੋ ਹੀ ਮਾਲਕ ਹੈ। ਇਹ ਜਿਹੜੀ ਸਰੀਰ ਰੂਪੀ ਗੋਦੜੀ ਹੈ ਨਾ, ਇਹਨੂੰ ਸਮਝ, ਦੋ ਕੁ ਦਿਨ ਆ ਵਾਲੇ ਦਿਨ ਰਹਿਣ ਵਾਲੀ ਨਹੀਂ, ਇਹ ਜ਼ਰੂਰੀ ਭੂਤ ਹੈ, ਇੱਕ ਦਿਨ ਡਿੱਗ ਪਵੇਗੀ, ਨਾਸ ਹੋ ਜਾਵੇਗੀ। ਜਪ ਵਾਹਿਗੁਰੂ ਨੂੰ ਅੱਗੇ ਹੁਣ ਹੋਰ ਫੁਰਮਾਨ ਕਰ ਰਹੇ ਨੇ, ਗਹਿਰੀ ਵਿਭੂਤ ਲਾਏ ਬੈਠਾ ਤਾੜੀ, ਇਹ ਜੋਗੀ ਤੂੰ ਬੜੀ ਗਹਿਰੀ ਗਾੜੀ ਜਿਹੜੀ ਵਿਭੂਤ ਵਿਭੂਤੀ ਸਵਾਹ ਵੀ ਮਲੀ ਹੋਈ ਹੈ ਆਪਣੇ ਸਰੀਰ ਤੇ, ਬਹੁਤ ਗਹਿਰੀ ਗਾੜੀ ਕਰਕੇ, ਕੱਪੜ ਛਾਣ ਕਰਕੇ ਸਵਾਹ ਜਿਹੜੀ ਸੀ, ਅੱਗ ਬਾਲ ਕੇ ਸਵਾਹ ਬਣਾ ਤੇ ਉਹਨੂੰ ਛਾਣ ਕੇ ਚੰਗੀ ਤਰ੍ਹਾਂ ਸਰੀਰ ਤੇ ਮਲ ਲੱਗਿਆ, ਕੋਈ ਕਿਸੇ ਤਰ੍ਹਾਂ ਦਾ ਕੋਈ ਕੰਕਰੀਟ ਦਾ ਕਣ ਜਿਹੜਾ ਚੁਭੇ ਨਾ। ਸੋ ਛਾਣ ਕੇ ਉਹਨੂੰ ਪੂਰੀ ਬਰੀਕ ਕਰਕੇ ਤੇ ਛਾਣ ਕੇ ਕੋਮਲ ਕਰਕੇ ਫਿਰ ਸਰੀਰ ਤੇ ਸਵਾਹ ਮਲਦੇ ਸਨ। ਗਹਿਰੀ ਵਿਭੂਤ ਗਾੜੀ ਕਰਕੇ ਸੰਘਣੀ ਜਿਹੜੀ ਸਵਾਹ ਮਲੀ ਹੋਈ ਹੈ, ਲਾਏ ਬੈਠਾ ਤਾੜੀ ਤੇ ਲਾ ਕੇ ਬਹਿ ਜਾਂਦਾ ਵੀ ਮੈਂ ਸਮਾਧੀ ਚ ਬੈਠਾ ਵਾਂ, ਕੁਟੀਆ ਦੇ ਵਿੱਚ ਬੈਠ ਜਾਂਦਾ ਵਾਂ, ਦਸਮ ਦੁਆਰ ਵਿੱਚ ਸਵਾਹ ਚੜਾ ਲੈਂਦਾ, ਪ੍ਰਾਣਾ ਜਾਮ ਕਰਦਾ ਵਾਂ, ਮੇਰੀ ਤੇਰੀ ਮੁੰਦਰਾ ਤਾਰੀ, ਇਹ ਮੁੰਦਰਾ ਜਿਹੜੀਆਂ ਪਾ ਕੇ ਕਹਿੰਦਾ ਮੈਂ ਜੋਗੀ ਹੈ। ਮਹਾਰਾਜ ਕਹਿੰਦੇ ਇਹਨੂੰ ਦੱਸ ਰਹੇ ਨੇ ਇਹਦੀ ਹਾਲਤ ਅੰਦਰ ਦੀ, ਜਿਹੜੀ ਮੇਰੀ ਤੇ ਤੇਰੀ, ਮੇਰ ਤੇਰ ਦੀਆਂ ਦੋ ਮੁੰਦਰਾਂ ਤੂੰ ਪਾਈਆਂ ਹੋਈਆਂ, ਜੇ ਤਾਂ ਤੇਰੇ ਇੱਕ ਹੀ ਸੀ, ਦੂਜੀ ਅਸੀਂ ਤੈਨੂੰ ਦੇ ਦਿੱਤੀ, ਗੁਆਚੀ ਹੋਈ। ਅਸਲ ਵਿੱਚ ਤੂੰ ਮੁੰਦਰਾ ਬਾਹਰ ਹੀ ਨਹੀਂ ਪਾਈਆਂ, ਜੋਗੀ ਨਹੀਂ ਬਣਿਆ, ਮੇਰੀ ਤੇਰੀ, ਮੇਰ ਤੇਰ ਦੀਆਂ ਮੁੰਦਰਾਂ ਧਾਰਨ ਕੀਤੀਆਂ ਹੋਈਆਂ ਨੇ, ਇਹ ਹੀ ਹੰਕਾਰ ਹਨ। ਮੈਂ ਤਾਂ ਇੰਨੀ ਵੱਡੀ ਉਮਰ ਦਾ ਤੇ ਤੁਹਾਡੀ ਉਮਰ ਤੇ ਬਹੁਤ ਛੋਟੀ ਹੈ, ਪਿੱਛੇ ਹੀ ਬਹਿ ਗਿਆ ਸੀ ਇੰਨੀ ਦੂਰੋਂ ਆ ਕੇ, ਗੁਰੂ ਦੀ ਚਰਨ ਸ਼ਰਨ ਤੋਂ ਛੱਡ ਹੀ ਦਿੱਤੀ ਸੀ, ਇਹ ਜਿਹੜੀ ਮੇਰ ਤੇਰਾ ਛੱਡ ਦੇ, ਵੱਡੀ ਉਮਰ ਦਾ ਹੰਕਾਰ ਛੱਡ ਦੇ, ਮੇਰੀ ਤੇਰੀ ਮੁੰਦਰਾ ਤਾਰੀ, ਅਸਲ ਸੰਤੋਖ ਦੀਆਂ ਮੁੰਦਰਾ ਚਾਹੀਦੀਆਂ, ਮੁੰਦਾ ਸੰਤੋਖ, ਸਰਮਪਤ ਝੋਲੀ, ਧਿਆਨ ਕੀ ਕਰਾ ਹੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਚਾਹੀਦੀਆਂ ਤਾਂ ਇਹ ਮੁੰਦਰਾ ਸੀ ਸੰਤੋਖ ਦੀਆਂ, ਧਿਆਨ ਲਾਉਣਾ ਵਾਹਿਗੁਰੂ ਦੇ ਵਿੱਚ, ਇਹ ਵਿਭੂਤੀ ਮਲਣੀ ਸੀ ਸੱਚੇ ਪਾਤਸ਼ਾਹ ਦੇ, ਇੱਕ ਰਸ ਅਕਾਲ ਦਾ ਧਿਆਨ ਧਾਰਨ ਕਰਨਾ ਜੋ ਕਾਲ ਤੋਂ ਰਹਿਤ ਹੈ, ਮੇਰੀ ਤੇਰੀ ਮੁੰਦਰਾ ਧਾਰੀ, ਉਲਟਾ ਮੇਰ ਤੇਰ ਦੀਆਂ ਮੁੰਦਰਾ ਪਾਈਆਂ ਹੋਈਆਂ, ਮਨ ਤੇ ਬੁੱਧ ਰੂਪੀ ਦੋ ਕੰਨਾਂ ਦੇ ਵਿੱਚ ਅੰਤਰੀਵ, ਇਉਂ ਨਹੀਂ ਜੇ ਛੁੱਟਿਆ ਜਾਣਾ, ਮਾਘਾ ਟੂਕਾ ਤ੍ਰਿਪਤ ਨਾ ਪਾਵ, ਫਿਰ ਟੂਕ ਮੰਗ ਕੇ ਖਾਂਦੇ ਹੋ ਜੋਗੀ, ਗੋਰਖ ਦਾ ਪੰਥ ਵੀ

ਮੰਗ ਕੇ ਖਾਣਾ, ਜਮਾਂ ਕੁਝ ਨਹੀਂ ਕਰਨਾ। ਸੋ ਮੰਗ ਟੂਕਾ ਤ੍ਰਿਪਤ ਨਾ ਪਾਵੈ। ਮੰਗਣ ਨਾਲ ਬੰਦਾ ਨੀਵਾਂ ਰਹਿੰਦਾ, ਨੀਵਾਂ ਹੋ ਕੇ ਰਹਿਣਾ ਪਾਵੇ ਅਸੀਂ, ਪਰ ਉਲਟਾ ਹੰਕਾਰ ਨੇ ਫਿਰ ਵੀ ਸਾਥ ਨਹੀਂ ਛੱਡਿਆ ਹਉਮੈ ਨੇ। ਇਸ ਕਰਕੇ ਮੰਗ ਨੀਵਾਂ ਹੋਏ ਤੋਂ ਬਿਨਾਂ ਮੰਗਿਆ ਹੀ ਨਹੀਂ ਜਾਂਦਾ ਵਾ। ਤਾਂ ਐਡ ਕੀਤਾ ਸੀ ਗੁਣ ਮੰਗਣ ਦਾ, ਮੱਗ ਹੈ ਟੂਕਾ ਤ੍ਰਿਪਤ ਨਾ ਪਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਟੂਕ ਟੁੱਕ ਮੰਗਦਾ ਹੈ, ਦਰਵਾਜ਼ਿਆਂ ਦਰਵਾਜ਼ਿਆਂ 'ਤੇ ਜਾ ਕੇ ਲੱਖ ਜਗਾਉਂਦੇ ਹੋ, ਤ੍ਰਿਪਤ ਨਾ ਪਾਵੈ ਪਰ ਰੱਜ ਨਹੀਂ ਆਉਂਦਾ ਹੈ। ਤ੍ਰਿਸ਼ਨਾ ਖਾਣ ਦੀ ਗ੍ਰਹਿਸਤੀਆਂ ਦੇ ਘਰਾਂ ਵਿੱਚ ਕਿਸੇ ਦੇ ਮਾਲ ਪੂੜੇ ਪੱਕਦੇ ਨੇ, ਉੱਥੇ ਵੀ ਲਾਲਾਂ ਡਿੱਗਦੀਆਂ ਨੇ। ਕੋਈ ਖੋਆ ਖਾਂਦਾ ਹੈ, ਕਿਉਂਕਿ ਮੰਗਤੇ ਨੂੰ ਤਾਂ ਅਗਲਾ ਜੇਬ ਜਾਂਦਾ ਮਾੜਾ ਮੋਟਾ ਹੀ ਦਿੰਦਾ ਹੈ, ਚੰਗਾ ਕੋਈ ਵਧੀਆ ਪੌਸ਼ਟ ਭੋਜਨ ਤਾਂ ਮੰਗਤੇ ਨੂੰ ਨਹੀਂ ਦਿੰਦਾ। ਤ੍ਰਿਪਤ ਨਾ ਪਾਵੈ, ਮਹਾਰਾਜ ਜੀ ਕਹਿੰਦੇ ਤ੍ਰਿਪਤੀ ਨਹੀਂ ਆਉਂਦੀ ਹੈ, ਮਨ ਵਿੱਚ ਫੁਰਨਾ ਬਣਿਆ ਰਹਿੰਦਾ। ਇੰਨੇ ਸੋਹਣੇ ਭੋਜਨ ਖਾਂਦੇ ਨੇ, ਐਵੇਂ ਜੋਗੀ ਬਣ ਗਏ, ਆਪਾਂ ਵੀ ਖਾਂਦੇ ਜੇ ਗ੍ਰਹਿਸਤੀ ਹੁੰਦੇ ਕੁਝ ਕਰਨ ਜੋਗੇ। ਮੰਗ ਹੈ ਟੂਕਾ ਤ੍ਰਿਪਤ ਨਾ ਪਾਵੈ, ਟੁੱਕ ਮੰਗਦੇ ਹੋ, ਖੰਨੀਆਂ ਮੰਗਦੇ ਹੋ, ਲੇਕਿਨ ਰੱਜ ਨਹੀਂ ਆਉਂਦਾ ਉਹਦੇ ਨਾਲ। ਉਹ ਖਾ ਕੇ ਵੀ ਮਨ ਰੱਜਦਾ ਨਹੀਂ ਹੈ, ਤ੍ਰਿਸ਼ਨਾ ਬਣੀ ਰਹਿੰਦੀ ਹੈ। ਨਾਥ ਛੋੜ ਜਾਚੈ ਲਾਜ ਨਾ ਆਵੈ। ਸਤਿਗੁਰੂ ਮਹਾਰਾਜ ਕਹਿੰਦੇ ਨਾਥ, ਮਾਲਕ ਦਾ ਨਾਮ ਮੰਗਣਾ ਛੱਡ ਕੇ, ਮੰਗਣਾ ਤੇ ਚਾਹੀਦਾ ਵਾਹਿਗੁਰੂ ਦਾ ਨਾਮ ਬੰਦਗੀ। ਸੱਚੇ ਪਾਤਸ਼ਾਹ ਇਹ ਖੈਰ ਪਾਓ, ਜਿਵੇਂ ਭਗਤ ਫਰੀਦ ਸਾਹਿਬ ਜੀ ਨੇ ਮੰਗੀ ਹੈ, ਸੂਫੀ ਫਕੀਰ ਬਣ ਕੇ ਕਿਸੇ ਦੇ ਕੋਲ ਮੰਗਣ ਨਹੀਂ ਗਏ, ਜਿੱਥੇ ਵੀ ਰਹੇ ਨੇ ਪਾਕ ਪਟਨ ਵਿੱਚ ਹੋਰ ਥਾਵਾਂ 'ਤੇ, ਉੱਥੇ ਹੀ ਲੋਕਾਂ ਨੇ ਆ ਕੇ ਸਭ ਕੁਝ ਦਿੱਤਾ ਵਾ। ਭਗਤ ਨੂੰ ਕੀ ਘਾਟਾ, ਭਗਤ ਕਿਸੇ ਦੇ ਮੁਥਾਜ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਨਾਥ ਛੋੜ, ਜਿਹੜਾ ਇੱਕ ਵਾਹਿਗੁਰੂ ਦੀ ਬੰਦਗੀ ਮੰਗਦਾ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹ, ਉਹਨੂੰ ਉੱਥੇ ਬੈਠੇ ਨੂੰ ਸਭ ਕੁਝ ਆ ਜਾਂਦਾ ਹੈ। ਲੋਕ ਆਪਣੇ ਆਪ ਹੀ ਕੱਪੜੇ ਪਦਾਰਥ ਕੀ ਨੇ ਸਾਧੂ ਦੇ ਕੋਲ ਹੁੰਦਾ ਦਿੰਦੇ ਲੋਕ। ਨਾਥ ਛੋੜ ਜਾਚਾ, ਮਹਾਰਾਜ ਕਹਿੰਦੇ ਮਾਲਕ ਨੂੰ ਛੱਡ ਕੇ ਮੰਗਦੇ ਫਿਰਦੇ ਹੋ। ਕਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹੋ ਹੀ ਕਿਹਾ ਸੀ। ਸੋ ਹੋਏ ਅਤੀਤ ਗ੍ਰਹਿਸਤ ਤਜ, ਫਿਰ ਹੁਣ ਹੋ ਕੇ ਘਰ ਮੰਗਣ ਜਾਈ। ਰਾਗੀ ਹੋ ਗਏ ਆ, ਤਿਆਗੀ ਹੋ ਗਏ ਗ੍ਰਹਿਸਤ ਨੂੰ ਛੱਡ ਕੇ, ਫਿਰ ਉਹਨਾਂ ਗ੍ਰਹਿਸਤੀਆਂ ਦੇ ਘਰਾਂ ਵਿੱਚ ਜਾ ਕੇ ਮੰਗਣ ਜਾਂਦੇ ਹੋ, ਫਿਰ ਨਿੰਦਦੇ ਕਿਉਂ ਉਹਨਾਂ ਨੂੰ, ਮਾੜਾ ਕਿਉਂ ਕਹਿੰਦੇ ਆ? ਜੇ ਮੰਗ ਕੇ ਖਾਣਾ ਵੀ ਉਹਨਾਂ ਤੋਂ ਆ, ਫਿਰ ਤੇ ਉਹ ਸਤਿਕਾਰਯੋਗ ਹੋ ਗਏ, ਤੁਹਾਡੇ ਪੂਜਨੀਕ ਹੋ ਗਏ। ਜਿਨ੍ਹਾਂ ਤੋਂ ਮੰਗ ਕੇ ਢਿੱਡ ਵਿੱਚ ਪਾਇਆ ਤੇ ਫਿਰ ਜਿਉਂਦੇ ਰਹੇ। ਨਾਥ ਛੋੜ ਜਾਚਾ ਲਾਜ ਨਾਗ, ਮਾਲਕ ਨੂੰ ਛੱਡ ਕੇ, ਸੱਚੇ ਅਕਾਲ ਪੁਰਖ ਨੂੰ ਛੱਡ ਕੇ ਬੰਦਗੀ ਮੰਗਦੇ ਫਿਰਦੇ ਹੋ ਘਰਾਂ ਘਰਾਂ ਵਿੱਚ, ਲਾਜ ਨਾ ਆਵੇ, ਸ਼ਰਮ ਨਹੀਂ ਆਉਂਦੀ, ਲੱਜਾ ਨਹੀਂ ਆਉਂਦੀ ਮੰਗਦਿਆਂ। ਚਲ ਚਿੱਤ ਜੋਗੀ ਆਸਣ ਤੇਰਾ, ਮਹਾਰਾਜ ਕਹਿੰਦੇ ਜਿਹੜਾ ਚਿੱਤ ਆ ਨਾ, ਉਹ ਤੇ ਚੰਚਲ ਆ ਤੇਰਾ, ਮਨ ਮਨ ਮਨ ਵਸ ਵਿੱਚ ਨਹੀਂ ਹੈ, ਚੰਚਲ ਆ। ਚਲ ਚਿੱਤ, ਚਲ ਤੋਂ ਭਾਵ ਚੰਚਲ, ਚਿੱਤ ਨਹੀਂ ਟਿਕਿਆ। ਪਤੰਜਲ ਨੇ ਅੱਗੇ ਵੀ ਬੇਨਤੀ ਕੀਤੀ ਸੀ, ਯੋਗ ਸ਼ਾਸਤਰ ਜਿਹੜਾ ਪਤੰਜਲ ਰਿਸ਼ੀ ਦਾ ਲਿਖਿਆ ਹੋਇਆ 6 ਸ਼ਾਸਤਰਾਂ ਵਿੱਚ, ਉਹਨੇ ਯੋਗ ਦਾ ਅਰਥ ਬੜਾ ਸੋਹਣਾ ਸਮਝਾਇਆ। ਯੋਗ ਦਾ ਅਰਥ ਦੱਸਦਾ ਹੋਇਆ ਉਹਨੇ ਟੂਕ ਦਿੱਤੀ ਆ ਬੜੀ ਸੋਹਣੀ, ਵੀ ਚਿੱਤ ਬਿਰਤੀ ਨਿਰੋਧਾ ਸਾ ਯੋਗਾ। ਜਿਹਨੇ ਚਿੱਤ ਬਿਰਤੀ ਨੂੰ ਪੂਰਨ ਇਕਾਗਰ ਕਰ ਲਿਆ, ਜਿਹਦਾ ਚਿੱਤ ਥਾਏ ਹੈ ਰਿਦਾ ਥਾ, ਉਹ ਹੀ ਇਕਾਂਤੀ ਹੈ। ਮਹਾਰਾਜ ਜੀ ਨੇ ਵੀ ਕਿਹਾ ਸੋ ਇਕਾਂਤੀ ਜਿਸ ਰਿਦਾ ਥਾਏ। ਇਕਾਂਤੀ ਕੌਣ ਆ? ਇਕਾਂਤ ਵਾਸ ਕਿਹਦਾ ਹੈ? ਘਰ ਬਾਰ ਛੱਡਣ ਦੀ ਲੋੜ ਨਹੀਂ ਹੈ, ਜੰਗਲਾਂ ਵਿੱਚ ਜਾਣ ਦੀ। ਜਿਹਦਾ ਮਨ ਥਿਰਾ, ਮਨ ਟਿਕਾ ਵਿੱਚ, ਮਨ ਵਿੱਚ ਸ਼ਾਂਤੀ ਹੈ, ਉਹੀ ਇਕਾਂਤੀ ਹੈ, ਉਹੀ ਇਕਾਂਤ ਵਾਸ ਵਿੱਚ ਹੈ। ਭਾਵੇਂ ਘੁੱਗ ਵਾਸ ਦੇ ਸ਼ਹਿਰ ਵਿੱਚ ਰਹਿੰਦਾ, ਸੰਘਣੀ ਵਸੋਂ ਵਿੱਚ ਰਹਿੰਦਾ। ਔਰ ਕਿਹਾ ਸੀ ਪਤੰਜਲ ਨੇ ਤੇ ਉਹੀ ਕਿਹਾ ਸ਼ਾਸਤਰ ਨੇ,
ਚਿੱਤ ਬਿਰਤੀ ਨਿਰੋਧਾ ਸਾਜ, ਜਿਹਨੇ ਚਿੱਤ ਦੀਆਂ ਬਿਰਤੀਆਂ ਨੂੰ ਵਾਸ਼ਨਾਵਾਂ ਨੂੰ ਰੋਕ ਲਿਆ, ਮਨ ਨੂੰ ਟਿਕਾ ਲਿਆ, ਇਹ ਯੋਗ ਆ, ਉਹੀ ਯੋਗੀ ਆ ਇਸ ਵਿੱਚ। ਤਾਂ ਹੀ ਕਿਹਾ ਸੀ ਮਾਰ ਯੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ। ਮਹਾਰਾਜ ਚਲ ਚਿੱਤ ਯੋਗੀ ਆਸਣ ਤੇਰਾ, ਹੈ ਯੋਗੀ ਫਿਰ ਤੇਰਾ ਆਸਣ ਕੇ, ਤੂੰ ਕਹਿੰਦਾ ਮੈਂ ਬੜਾ ਯੋਗੀ ਹਾਂ ਸਮਾਧੀ ਵਿੱਚ, ਇਹ ਤੇਰਾ ਆਸਣ ਆ, ਤੇਰਾ ਮਨ ਚੰਚਲੇ ਤੇ ਟਿਕਦਾ ਨਹੀਂ ਹੈ, ਸਰੀਰ ਕੁਟੀਆ ਵਿੱਚ ਬੈਠਾ ਰਹਿੰਦਾ, ਸਵਾਹ ਮਲੀ ਹੋਈ ਹੈ ਸਰੀਰ ਤੇ, ਲੋਕਾਂ ਨੂੰ ਇਉਂ ਜਾਪਦਾ ਜਿਵੇਂ ਲੱਕੜ ਪਈ ਹੁੰਦੀ ਹੈ, ਹਿਲਦਾ ਹੀ ਨਹੀਂ, ਪਰ ਚਿੱਤ ਥਾ ਇਹ ਨਹੀਂ ਹੈ, ਚਿੱਤ ਰੰਗ ਤਮਾਸ਼ਿਆਂ ਵਿੱਚ ਉੱਡਦਾ ਹੈ ਸੰਸਾਰ ਦੇ। ਚੱਲ ਚਿੱਤ ਯੋਗੀ ਆਸਣ ਤੇਰਾ, ਮਨ ਤੇ ਬਾਹਰ ਰੰਗ ਤਮਾਸ਼ੇ ਵੇਖੀ ਜਾਂਦਾ ਵਾ, ਇਹ ਤੇਰਾ ਆਸਣ ਆ ਨਾ, ਕਿਹੜਾ ਆਸਣ ਲਈ ਫਿਰਦਾ? ਪਦਮ ਆਸਣ, ਸਿੱਧ ਆਸਣ, ਸਿੱਧ ਆਸਣ ਬਾਹਰੋਂ ਲਾਉਣਾ ਸਰੀਰ ਕਰਕੇ, ਪੂਰੇ ਸਿੱਧੇ ਹੋ ਕੇ ਲੱਕ ਨੂੰ ਸਿੱਧਾ ਕਰਕੇ ਬੈਠਣਾ, ਸਿੱਧ ਆਸਣ ਪਦਮ ਆਸਣ ਇਹ ਲਾਉਣਾ ਬਾਹਰੋਂ, ਪਲ ਚਿੱਤ ਜਿਹੜਾ ਚੰਚਲ ਹੈ ਇਹਦੇ ਵਿੱਚ ਟਿਕਾ ਨਹੀਂ, ਮਨ ਕਾਬੂ ਵਿੱਚ ਨਹੀਂ। ਸਿੰਘੀ ਵਾਜੈ ਨਿਤ ਉਹਦਾ ਸੇਰਾ, ਸਿੰਘੀ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ, ਫਿਰ ਸਿੰਘ ਹਰਨ ਦੇ ਸਿੰਘ ਦੀ ਬਣਾਈ ਹੋਈ ਕਿੰਗ ਵਜਾਉਂਦੇ ਹੁੰਦੇ ਸੀ ਜੋ, ਉਹਨੂੰ ਸਿੰਘੀ ਕਿਹਾ, ਸਿੰਘ ਤੋਂ ਬਣੀ ਹੋਈ ਸੋਹਣੀ ਆਵਾਜ਼ ਉਹਦੇ ਵਿੱਚੋਂ ਕੱਢਦੇ। ਸਿੰਘੀ ਵਾਜੈ ਨਿਤ ਉਹਦਾ ਸੇਰਾ, ਹਰ ਰੋਜ਼ ਸਿੰਘੀ ਵਜਾ ਰਿਹਾ, ਕੰਨ ਰਸ ਪੈਦਾ ਕਰ ਰਿਹਾ।

ਕੰਨ ਰਸ ਦੇ ਵਿੱਚ ਮਗਨ ਰਹਿਣਾ ਹੈ। ਸਿੰਘੀ ਕਿਹੜੀ ਹੈ ਫਿਰ ਤੁਸੀਂ ਦੱਸ ਦਿਓ ਮਹਾਰਾਜ। ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜੀ ਆਤਮਾ ਦੇ ਆਨੰਦ ਰੂਪੀ ਅੰਦਰ ਅਨਹਦ ਨਾਦ ਦੀ ਸਿੰਘੀ ਜਿਹੜੀ ਹੈ, ਇਹ ਵੱਜੇ, ਇਹ ਪ੍ਰਗਟ ਹੋ ਜਾਵੇ। ਸਿੰਘੀ ਜਿਹੜੀ ਅਨਹਦ ਨਾਦ ਪ੍ਰਗਟ ਹੋਣਾ ਹੈ, ਜਿਹਦੇ ਅੰਦਰ ਵੱਜ ਜਾਂਦੀ ਗੁਰਮੁਖ ਦੇ, ਉਹ ਨਿੱਤ ਉਦਾਸ ਹੈਰਾ, ਉਹ ਹਮੇਸ਼ਾ ਹੀ ਮਾਇਆ ਵਿੱਚ ਸੰਸਾਰ ਵਿੱਚ ਰਹਿੰਦਾ ਹੀ ਉਦਾਸੀ, ਨਿਰਲੇਪ ਹੋ ਜਾਂਦਾ ਗੁਰਮੁਖ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਆਲੇ, ਜਿਹਨੂੰ ਅੰਦਰ ਦੀ ਸਹਿਜ ਧੁਨ ਸੁਣਾਈ ਦਿੰਦੀ ਹੈ, ਨਾ ਮਿੱਠਾ ਰਸ ਆ ਜਾਂਦਾ ਹੈ, ਉਹ ਨਿੱਤ ਹੀ ਹਮੇਸ਼ਾ ਲਈ ਮਾਇਆ ਦੇ ਵਿੱਚ ਰਹਿੰਦਾ ਹੀ ਉਦਾਸ ਹੋ ਜਾਂਦਾ ਹੈ। ਤਾਂ ਹੀ ਭਾਈ ਸਾਹਿਬ ਜੀ ਨੇ ਕਿਹਾ ਸੀ, ਗੁਰਮੁਖ ਗੁਰਸਿੱਖ ਜੋਗੀ ਜਾਗ ਦੇ ਮਾਇਆ ਅੰਦਰ ਕਰਨ ਉਦਾਸੀ। ਗੁਰਸਿੱਖ ਜੋਗੀ ਹਮੇਸ਼ਾ ਹੀ ਜਾਗਦੇ ਨੇ, ਮਾਇਆ ਦੇ ਅੰਦਰ ਹੀ ਉਦਾਸੀ ਧਾਰਨ ਕੀ। ਗੁਰ ਗੋਰਖ ਕੀ ਤੈਂ ਬੂਝ ਨਾ ਪਾਈ। ਮਹਾਰਾਜ ਕਹਿੰਦੇ ਗੁਰੂ ਗੋਰਖ ਨੂੰ ਬਾਹਰਲੇ ਨੂੰ ਮੰਨੀ ਜਾਂਦਾ, ਅੰਦਰ ਜਿਹੜਾ ਗੁਰ ਗੋਰਖ, ਗੁਰੂ ਹੈ ਗੋਰਖ, ਗੁਰੂ ਹੈ ਅਕਾਲ ਪੁਰਖ, ਗੋ ਇੰਦਰੀਆਂ ਰੱਖ, ਇੰਦਰੀਆਂ ਨੂੰ ਰੱਖਿਆ ਕਰਨ ਵਾਲਾ, ਜੋ ਜਿਹਦੇ ਆਸਰੇ ਇੰਦਰੀਆਂ ਨੇ, ਹੱਥ ਪੈਰ ਚੱਲ ਰਹੇ ਨੇ, ਕੰਨ ਸੁਣ ਰਹੇ, ਜ਼ੁਬਾਨ ਬੋਲ ਰਹੀ, ਅੱਖਾਂ ਦੇਖ ਰਹੀਆਂ, ਉਹ ਆਤਮਾ ਸਰੂਪ ਹੈ ਅੰਦਰ। ਜਿੰਨਾ ਚਿਰ ਜੋਤ ਰਹਿੰਦੀ ਉਹਨਾਂ ਚਿਰ ਇਹ ਇੰਦਰੀਆਂ ਦਾ ਢਾਂਚਾ ਬਣਿਆ ਰਹਿੰਦਾ, ਇਹ ਸਰੀਰ ਹੈ। ਇੰਦਰੀਆਂ ਦੀ ਰੱਖਿਆ ਕਰਨ ਵਾਲੇ ਗੁਰ ਗੋਰਖ ਕੀ ਤੈਂ ਬੂਝ ਨਾ ਪਾਈ। ਤੂੰ ਉਹਦੀ ਸੋਝੀ 'ਤੇ ਪਾਈ ਨਹੀਂ, ਉਹਦੀ ਗਿਆਤ 'ਤੇ ਤੈਨੂੰ ਸਮਝ ਪਈ ਨਹੀਂ ਹਿਰਦੇ ਦੇ ਵਿੱਚ। ਫਿਰ ਜੋਗੀ ਆਵੈ ਜਾ, ਜਿਸ ਕਰਕੇ ਆਪਣੇ ਮੂਲ ਨੂੰ ਨਹੀਂ ਨਾ ਪਛਾਣਨ ਕਰਕੇ, ਐ ਜੋਗੀ ਉਹਨਾਂ ਚਿਰ ਫਿਰ ਜੋਗੀ, ਐ ਜੋਗੀ ਮਹੇਸ਼ੇ ਵਾਰ ਵਾਰ ਆਵੇਗਾ ਅਤੇ ਜਾਵੇਗਾ, ਆਵਾਗੌਣ ਬਣਿਆ ਰਹੇਗਾ। ਜਿੰਨਾ ਚਿਰ ਸ਼ਬਦ ਸੁਰਤ ਦਾ ਮੇਲ ਨਹੀਂ ਹੁੰਦਾ, ਆਤਮਾ ਦੇ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਹੈ, ਆਪਣੇ ਸਰੂਪ ਨੂੰ ਨਹੀਂ ਪਛਾਣਿਆ, ਜਿਸ ਨੂੰ ਉਹ ਅਨਾਥ ਕਿਰਪਾਲਾ, ਐਸਾ ਜੋਗ ਮਹਾਰਾਜ ਤੁਹਾਡੇ ਕੋਲ ਹੈ, ਕਿਰਪਾ ਕਰਕੇ ਮੈਨੂੰ ਦੇ ਦਿਓ, ਢਹਿ ਪਿਆ ਚਰਨਾਂ 'ਤੇ ਫਿਰ ਮੈਨੂੰ ਦੇ ਦਿਓ। ਮਹਾਰਾਜ ਕਹਿੰਦੇ ਮਿਲੇਗਾ। ਵਾਹਿਗੁਰੂ ਅੱਗੇ ਅਰਦਾਸਾਂ ਕਰੋ, ਜਿਸ ਨੂੰ ਹੋਆ ਨਾਥ ਕਿਰਪਾਲਾ, ਜਿਹਨੂੰ ਉਹ ਕਿਰਪਾਲੂ ਵਾਹਿਗੁਰੂ ਮਾਲਕ ਕਿਰਪਾਲੂ ਹੋ ਜਾਂਦਾ, ਉਹ ਮਾਲਕ ਜੀ 'ਤੇ ਦਿਆਲਤਾ ਕਰ ਦਿੰਦਾ। ਰਹਿ ਰਾਸ ਹਮਾਰੀ ਗੁਰ ਗੋਪਾਲਾ, ਮਹਾਰਾਜ ਕਹਿੰਦੇ ਸਾਡਾ ਗੁਰੂ ਉਹ ਗੋਪਾਲ, ਇੰਦਰੀਆਂ ਦੀ ਪ੍ਰਤਪਾਲਣਾ ਕਰਨ ਵਾਲਾ, ਆਸਰਾ ਦੇਣ ਵਾਲਾ, ਆਪਣੀ ਜੋਤ ਅੰਦਰ ਟਿਕਾ ਕੇ ਚੇਤਨ ਸਤਾ ਪਾਵਰ ਦੇ ਕੇ, ਉਹ ਗੋਪਾਲਾ ਵਾਹਿਗੁਰੂ ਉਹਨਾਂ ਦਾ ਗੁਰੂ ਹੋਇਆ। ਰਹਿ ਰਾਸ ਹਮਾਰੀ, ਜਦੋਂ ਦਿਆਲੂ ਹੁੰਦਾ ਤਾਂ ਸਾਡੀ ਐਸੀ ਰਹੁ ਰਹੀ, ਐਸੀ ਮਰਿਆਦਾ ਬਣਦੀ ਹੈ ਸਰੀਰ ਦੇ ਵਿੱਚ ਪਾ ਕੇ, ਸਰੀਰ ਮਨ ਬਾਣੀ ਸਰੀਰ ਕਰਕੇ ਨਾਮ ਦੀ ਕਮਾਈ ਕਰਦਾ। ਤੂੰ ਵੀ ਉਹਦੇ ਅੱਗੇ ਅਰਦਾਸ ਕਰ, ਨਾਮੈ ਖਿੰਥਾ ਨਾਮੈ ਬਸਤ। ਮਹਾਰਾਜ ਫਿਰ ਤੁਸੀਂ ਕਿਹੜੇ ਯੋਗ ਦੀ ਗੱਲ ਕਰਦੇ ਹੋ? ਸੱਚੇ ਪਾਤਸ਼ਾਹ ਕਹਿੰਦੇ ਸਹਿਜ ਯੋਗ, ਹੱਠ ਯੋਗ ਨਹੀਂ ਤੇਰੇ ਵੱਲ। ਨਾਮੈ ਖਿੰਥਾ, ਨਾਮ ਵਾਹਿਗੁਰੂ ਦਾ ਇਹ ਗੋਦੜੀ ਪੈਨੀ ਹੋਈ ਹੈ। ਨਾਮ ਜਪਣ ਵਾਲਾ ਮਾਇਆ ਵਿੱਚ ਹੀ ਵੈਰਾਗੀ ਹੋ ਜਾਂਦਾ ਹੈ। ਨਾਮੈ ਬਸਤਰ, ਨਾਮ ਜਿਹੜਾ ਜਪਦੇ ਹਰ ਵੇਲੇ, ਨਾਮ ਰੂਪੀ ਕੱਪੜਾ ਜਿਹੜਾ, ਇਹ ਗੇਰੂ ਰੰਗ ਦਾ ਭਗਵਾਂ ਬਸਤਰ ਪਾਇਆ ਹੈ। ਨਾਮੈ ਖਿੰਥਾ ਨਾਮੈ ਬਸਤਰ, ਇਸ ਕਰਕੇ ਨਾ ਸਾਨੂੰ ਹੁਣ ਤੇਰੀ ਗੋਦੜੀ ਦੀ ਲੋੜ ਹੈ, ਨਾ ਮੈਨੂੰ ਹੋਰ ਗੇਰੂ ਰੰਗੇ ਬਸਤਰ ਪਾਉਣ ਦੀ ਲੋੜ ਹੈ, ਕਿਉਂਕਿ ਨਾਮ ਦੀ ਕਮਾਈ ਕਰਦੇ ਹਾਂ, ਉਹੀ ਗੋਦੜੀ ਹੈ ਅਤੇ ਉਹੀ ਚੋਲਾ ਹੈ। ਜਨ ਨਾਨਕ ਜੋਗੀ ਹੋ ਆਸਥਿਰ, ਮਹਾਰਾਜ ਕਹਿੰਦੇ ਅਸੀਂ ਐਸੇ ਜੋਗੀ ਹੈ ਤੇ ਸਦਾ ਅਮਰ ਆਨੰਦ ਸਰੂਪ ਹੋ ਗਏ, ਉਹਦਾ ਸਦਾ ਹੀ ਕਾਇਮ ਰਹਿਣ ਵਾਲੀ ਆਤਮਾ ਦੇ ਆਨੰਦ ਨੂੰ ਪਾਇਆ, ਜਿਹੜਾ ਸਰੂਪ ਬਿਨਸਦਾ ਨਹੀਂ ਹੈ। ਇਉਂ ਜਪਿਆ ਨਾਥ ਦਿਨ ਰਹਿ ਨਾਈ, ਮਹਾਰਾਜ ਕਹਿੰਦੇ ਇਉਂ ਅਸੀਂ ਜਪਿਆ ਗੁਰੂ ਦੀ ਬਖਸ਼ਿਸ਼ ਨਾਲ, ਉਹ ਮਾਲਕ ਨੂੰ ਦਿਨੇ ਰਾਤ ਇੱਕ ਰਸ, ਦਿਨ ਰਾਤੀ ਆਰਾਧੋ ਪਿਆਰੋ ਪਿਆਰੇ, ਨਿਮਖ ਨਾ ਕੀਜਾ ਢੀਲਾ, ਆਰਾਧੋ ਉਹਨੂੰ ਦਿਨੇ ਰਾਤ, ਨਿਮਖ ਮਾਤਰ ਵੀ ਢਿੱਲ ਨਾ ਕਰੋ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਹੁਣ ਪਾਇਆ ਗੁਰ ਗੋਸਾਈ, ਹੁਣ ਇਉਂ ਗੁਰੂ ਦੀ ਬਖਸ਼ਿਸ਼ ਨਾਲ ਗੋਸਾਈ ਮਾਲਕ
ਸਾਰੀ ਧਰਤੀ ਦਾ ਸਾਈਂ ਜੋ ਮਾਲਕ ਹੈ ਗੋ ਧਰਤੀ ਤੋਂ ਉਹ ਮਾਲਕ ਨੂੰ ਹੁਣ ਪਾ ਲਿਆ ਹੈ, ਉਹਨੂੰ ਹਿਰਦੇ ਅੰਦਰੋਂ ਹੀ ਪ੍ਰਗਟ ਕਰ ਲਿਆ, ਇਸੇ ਯੋਗੀ ਬਣ ਕੇ ਜੁੜ ਕੇ ਉਹਦੇ ਨਾਲ। ਯੋਗੀ ਤੋਂ ਭਾਵ ਜੁੜਨਾ ਮਨ ਕਰਕੇ, ਹਿਰਦਿਓਂ ਸਿਮਰਨ ਕਰਨਾ, ਉਹਦੀ ਯਾਦ ਵਿੱਚ ਬੈਠ, ਮਨ ਨੂੰ ਟਿਕਾਉਣਾ, ਮਨ ਨੂੰ ਬਿਠਾਉਣਾ ਉਹਦੀ ਯਾਦ ਵਿੱਚ, ਉਹੀ ਯੋਗੀ ਹੈ। ਇਉਂ ਪਾਇਆ ਮਾਲਕ ਨੂੰ, ਰਹਾਓ ਦੂਜਾ ਪਹਿਲੇ ਵਿੱਚ ਉਹਦੀ ਹਾਲਤ, ਦੂਜੇ ਰਹਾਓ ਵਿੱਚ ਆਪਣਾ ਸਿਧਾਂਤ ਸਹਿਜ ਯੋਗ। ਮਹਾਰਾਜ ਜੀ ਨੇ ਉਹਨੂੰ ਉਪਦੇਸ਼ ਦਿੱਤਾ, ਨਿਹਾਲ ਕੀਤਾ ਹੈ ਮਹੇਸ਼ੇ ਯੋਗੀ ਨੂੰ, ਇਹਨੇ ਚਰਨ ਕਮਲਾਂ 'ਤੇ ਮੱਥਾ ਟੇਕ ਦਿੱਤਾ ਅਤੇ ਗੁਰੂ ਦੀ ਸਿੱਖੀ ਧਾਰਨ ਕਈ ਚਰਨ ਪੌੜ ਲਿਆ। ਭਾਈ ਤਿਲਕੂ ਦਾ ਵੀ ਧੰਨਵਾਦ ਕੀਤਾ ਗੁਰੂ ਕੇ ਸਿੱਖ ਦਾ, ਫਿਰ ਇਹ ਵਾਪਸ ਗਿਆ ਗੜ ਸ਼ੰਕਰ। ਸੋ ਦੋ ਸ਼ਬਦ ਦੇ ਰਾਮ ਕਲੀ ਰਾਗ ਦੇ ਮਹਾਰਾਜ ਜੀ ਨੇ ਇਹਦੇ ਪ੍ਰਥਾਏ ਉਚਾਰਨ ਕੀਤੇ ਨੇ, ਨਿਹਾਲ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਸਾਡੇ 'ਤੇ ਵੀ ਮਿਹਰ ਹੋ ਜਾਵੇ, ਐਸੇ ਯੋਗੀ ਅਸੀਂ ਬਣ ਜਾਈਏ। ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸ, ਭਾਈ ਸਾਹਿਬ ਜੀ ਨੇ ਸਤਿਗੁਰੂ ਮਿਹਰ ਕਰਨ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੀ। ਅੱਗੇ ਤੋਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆ, ਸਤਿਗਾਣੇ ਆਈਆ, ਸਤੋ ਤਾਂ ਗਾਵੋ ਹਰੀ ਤੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਕਾਂਢੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ।

ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੋ ਸੰਤਹੋ, ਸਬਦ ਤਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸਬਦ ਵਾਜੇ, ਕਲਾ ਜਿਤ ਕਰ ਤਹਾਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ। ਸੇਨਾ ਮਹਰ ਕੈ ਲਾਗੇ, ਕਹਿ ਨਾਨਕ ਤਹ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਹੇ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ

incredible.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਿਮਰੈ ਮਨ ਧਨ ਰਾਮ ਕੋ ਨਾਮਾ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਹਾਈ, ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਕਾਈ। ਰਹਾਉ ਬਨਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ, ਇਨ ਮੈਂ ਕਾਸ਼ ਨਾਹੇ ਤੇਰੋ ਕਾਲ ਅਵਧਿਆਈ। ਅਜਾਮਲ ਗਜ ਗਨਕਾ ਪਤਿਤ ਕਰਮ ਕੀਨੇ, ਤੇਉ ਤਰ ਪਾਰ ਪਰੇ ਰਾਮ ਨਾਮ ਲੀਨੇ। ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਤਜ ਭਰਮ ਕਰਮ ਬਿਦ ਨਿਖੇਦ, ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ। ਤਨਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਵ ਖੁਦਾਈ ਉੱਪਰ, ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡ ਪਛਾਏ, ਮਾਰਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ। ਹਮਰੋ ਕਰਤਾ ਰਾਮ ਸਨੇਹੀ, ਕਾਹਿਰੇ ਨਰ ਗਰਬ ਕਰਤ ਹਹੋ, ਬਿਨ ਸੁਜਾਏ ਝੂਠੀ ਦੇਹੀ। ਰਹਾਉ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾ ਜੋਜਨ ਛਤਰ ਚਲੈ ਥਾ ਦੇਹੀ ਗਿਰਜਨ ਖਾਈ। ਸਰਬ ਸੋਇਨ ਕੀ ਲੰਕਾ ਹੋਤੀ, ਰਾਮਨ ਸੇ ਅਧਕਾਈ, ਕਹਾ ਭਇਓ ਦਰ ਬਾਂਧੇ ਹਾਥੀ, ਕਿਨ ਮਹਿ ਭਈ ਪਰਾਈ, ਖਿਨ ਮਹਿ ਭਈ ਪਰਾਈ, ਦੁਰਬਾਸਾ ਸਿਉ ਕਰਤ ਠਗੋਰੀ, ਜਾਦ ਵੇ ਫਲ ਪਾਏ ਕਿਰਪਾ ਕਰੀ ਜਾਨ ਆਪਣੇ ਉੱਪਰ। ਨਾਮ ਦਿਓ ਹਰ ਗੁਣ ਗਾਏ, ਦਾਸ ਬੈਰਾਗਨ ਮੋਹੇ ਬਸ ਕੀਨੀ, ਪੰਚੋ ਕਾ ਮਿਟ ਨਾਵੋ, ਸਤਰ ਦੋਏ ਭਰੇ ਅੰਮ੍ਰਿਤ ਸਰ, ਬਿਖ ਕਉ ਮਾਰ ਕਢਾਵੋ, ਪਾਸ਼ਾ ਬਾਹੁਰ ਨਾਵਨ ਪਾਵੋ, ਅੰਮ੍ਰਿਤ ਬਾਣੀ ਘਟ ਤੇ ਉਚਰਾਓ, ਆਤਮ ਕਉ ਸਮਝਾਵੋ। ਰਹਾਓ ਬਜਰ ਕੁਠਾਰ ਮੋਹੇ ਹੈ ਛੀਨਾ, ਕਰ ਮਿੰਨਤ ਲਗ ਪਾਵੋ, ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋ, ਇਹ ਸੰਸਾਰ ਤੇ ਤਬ ਹੀ ਛੂਟੋ, ਜੋ ਮਾਇਆ ਨਹਿ ਲਪਟਾਵੋ। ਮਾਇਆ ਨਾਮ ਗਰਭ ਜੋਨ ਕਾ, ਤੇਹ ਤਜ ਦਰਸਨ ਪਾਵੋ, ਇਤ ਕਰ ਭਗਤ ਕਰਾ ਹੈ ਜੋ ਜਾਨਾ, ਤਿੰਨ ਭਉ ਸਗਲ ਚੁਕਾਈ ਹੈ। ਕਹਿਤ ਨਾਮ ਦਿਓ ਬਾਹਰ ਕਿਆ ਭਰਮ ਹੋ, ਇਹ ਸੰਜਮ ਹਰ ਪਾਈ ਹੈ। ਮਾਰਵਾੜ ਜੈਸੇ ਨੀਰ ਬਾਲਹਾ, ਬੇਲ ਬਾਲਹਾ ਕਰ ਹਲਾ, ਜਿਉਂ ਕੁਰੰਕ ਨਿਸਨਾਦ ਬਾਲਹਾ, ਤਿਉਂ ਮੇਰਾ ਮਨ ਰਾਮਈਆ। ਤੇਰਾ ਨਾਮ ਰੂੜੋ ਰੂਪ ਰੂੜੋ, ਅਤਰੰਗ ਰੂੜੋ ਮੇਰੋ ਰਾਮਈਆ। ਰਾਓ ਜੋ ਧਰਣੀ ਕਉ ਇੰਦਰ ਬਾਲਹਾ, ਕੁਸਮ ਬਾਸ ਜੈਸੇ ਭਵਰਲਾ, ਜੋ ਕੋਕਿਲ ਕਉ ਅੰਬ ਬਾਲਹਾ, ਤਿਉਂ ਮੇਰਾ ਮਨ ਰਾਮਈਆ। ਚਕਵੀ ਕਉ ਜੈਸੇ ਸੂਰ ਬਾਲਹਾ, ਮਾਨ ਸਰੋਵਰ ਹੰਸੁਲਾ, ਜੋ ਤਰਣੀ ਕਉ ਕੰਤ ਬਾਲਹਾ, ਤਿਉਂ ਮੇਰਾ ਮਨ ਰਾਮਈਆ। ਬਾਰਿਕ ਕਉ ਜੈਸੇ ਖੀਰ ਬਾਲਹਾ, ਚਾਤ੍ਰਿਕ ਮੁਖ ਜੈਸੇ ਜਲ ਧਰਾ, ਮਛਲੀ ਕਉ ਜੈਸੇ ਨੀਰ ਬਾਲਹਾ, ਤਿਉਂ ਮੇਰਾ ਮਨ ਰਾਮਈਆ। ਸਾਧਕ ਸਿੱਧ ਸਗਲ ਮੁਨ ਚਾਹ ਹੈ, ਬਿਰਲੇ ਕਾ ਹੂਡੀ ਠੁਲਾ, ਸਗਲ ਭਵਣ ਤੇਰੋ ਨਾਮ ਬਾਲਹਾ, ਤਿਉਂ ਨਾਮੇ ਮਨ ਬੀ ਠੁਲਾ। ਪਹਿਲ ਪੁਰੀਏ ਪੁੰਡਰਕ ਬਨਾ, ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਨਉ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸਗਾ ਉਸਗਾ ਹਰਕਾ ਬਾਗਰਾ, ਨਾਚਾ ਪਿੰਦੀ ਮਹਿ ਸਾਗਰਾ। ਰਹਾਉ ਨਾਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾ ਭ੍ਰਮੀਆ ਚਾ, ਕੇਸਵਾ ਬਚਾਉਨੀ ਅਈਏ ਮਈਏ ਕਾਨ ਜੀਓ। ਰਹਾਉ ਅਈਏ ਮਈਏ ਕਾਨ ਜੀਓ, ਪਿੰਦੀ ਉਬ ਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮਚੇ ਦੁਆਰਾ, ਤੂੰ ਕੌਨ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ ਜਮਕਾ।

ਪ੍ਰਣਾ ਪਤਿਤ ਪਾਵਨ ਮਾਧੋ ਬਿਰਦ ਤੇਰਾ। ਧਨ ਤੇ ਵੈ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ। ਮੇਰਾ ਮਥ ਹੈ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ। ਸੁਰ ਨਰ ਮੁਨ ਜਨ ਤਿਨ ਹੂਤੇ ਦੂਰ ਰਹਾਉ। ਦੀਨ ਕਾ ਦਇਆਲ ਮਾਧੋ ਗਰਭ ਪਰਹਾਰੀ। ਚਰਨ ਸਰਨ ਨਾਮਾ ਬਲ ਤਿਹਾਰੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤੀ ਯਾਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਓ ਰਮਈਆ ਕਾਰਨੇ। ਕਾਰਨ ਕਵਨ ਬੋਲ ਰਹਾਉ। ਬਹੁਤ ਜਨਮ ਬਿਛੜੇ ਥੇ ਮਾਧੋ। ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਚਿਤ ਸਿਮਰਨ ਕਰੋ ਨੈਣ ਅਵਲੋਕਨੋ। ਸ਼੍ਰਵਣ ਬਾਣੀ ਸੁਜਸ ਪੂਰ ਰੱਖੋ। ਮਨ ਸੋ ਮਧੁਕਰ ਕਰੋ ਚਰਨ ਹਿਰਦੇ ਧਰੋ। ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਕਟੈ। ਮੈਂ ਤੋ ਮੋਲ ਮਹਿਗੀ ਲਈ ਜੀ ਸਟੈ ਰਹਾਉ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ। ਪੈਜ ਰੱਖ ਹੋ ਰਾਜਾ ਰਾਮ ਮੇਰੀ। ਨਾਮ ਤੇਰ ਵਾਰਤੀ ਮੱਜਨ ਮੁਰਾਰੇ। ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ। ਨਾਮ ਤੇਰੋ ਆਸਨੋ ਨਾਮ ਤੇਰੋ ਰਸਾ। ਨਾਮ ਤੇਰਾ ਕੇਸ ਰੋ ਲੇ ਛੁਟਕਾਰੇ। ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ। ਕਸ ਜਪੇ ਨਾਮ ਲੇ ਤੁਝ ਹੈ ਕੋਚਾਰੇ। ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ। ਨਾਮ ਤੇਰੋ ਤੇਲ ਲੇ ਮਾਹੇ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ। ਭਇਓ ਜਿਆਰੋ ਭਵਨ ਸਗਲਾਰੇ। ਨਾਮ ਤੇਰੋ ਤਾਗਾ ਨਾਮ ਫੂਲ ਮਾਲਾ। ਭਾਰ ਅਠਾਰਾ ਸਗਲ ਜੂਠਾਰੇ। ਤੇਰੋ ਕੀਆ ਤੁਝ ਕਿਆਰ ਪਉ। ਨਾਮ ਤੇਰਾ ਤੂੰ ਹੀ ਚਬਰ ਟੁਲਾਰੇ। ਦਸ ਅਠਾਠ ਸਠੇ ਚਾਰੇ ਖਾਣੀ। ਇਹ ਵਰਤਣ ਹੈ ਸਗਲ ਸੰਸਾਰੇ। ਕਹਿ ਰਵਿਦਾਸ ਨਾਮ ਤੇਰੋ ਆਰਤੀ। ਸਤਨਾਮ ਹੈ ਹਰ ਭੋਗ ਤੁਹਾਰੇ। ਧਨਾਸਰੀ ਬਾਣੀ ਭਗਤਾਂ ਕੀ। ਤ੍ਰਿਲੋਚਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ। ਦੁਖਕ੍ਰਿਤ ਸੋਕ੍ਰਿਤ ਥਾਰੋ ਕਰਮਰੀ ਰਹਾਉ। ਸੰਕਰਾ ਮਸਤਕ ਬਸਤਾ ਸੁਰਸਰੀ ਸਨਾਨ ਰੇ। ਕੁਲ ਜਨਮਦੇ ਮਿਲਿਓ ਸਾਰਗ ਪਾਨ ਰੇ। ਕਰਮ ਕਰ ਕਲੰਕ ਮਫੀਟ ਸ੍ਰੀ। ਵਿਸਵ ਕਾ ਦੀਪਕ ਸਵਾਮੀ ਤਾ ਚੇਰੇ ਸਵਾਰਥੀ। ਪੰਖੀ ਰਾਏ ਗਰੁੜ ਤਾਚੇ ਬਾਧਵਾ। ਕਰਮ ਕਰ ਅਰਨ ਪਿੰਗਲਾਰੀ। ਅਨੇਕ ਪਾਤਕ ਹਰਤਾ ਤ੍ਰਿਭਵਨ ਨਾਥ ਰੀ। ਤੀਰਥ ਤੀਰਥ ਭ੍ਰਹਮਤਾ ਲਹਿ ਨ ਪਾਰ ਰੀ। ਕਰਮ ਕਰ ਕਪਾਲ ਮਫੀਟ ਸਰੀ। ਅੰਮ੍ਰਿਤ ਸਸੀ ਧੇਨ ਲਛਮੀ ਕਲਪਤਰ। ਸਿਖਰ ਸੁਨਾਗਰ ਨਦੀ ਚੇਨਾਥੰ। ਕਰਮ ਕਰ ਖਾਰ ਮਫੀਟ ਸਰੀ। ਦਾਦੀ ਦੇ ਲੰਕਾ ਗੜ ਪਾੜੀ ਲੇ ਰਾਵਣ ਬਾਣ। ਸਲ ਬਿਸਲ ਆਣ ਤੋਖੀ ਲੇ ਹਰੀ। ਕਰਮ ਕਰ ਕਛੌਟੀ ਮਫੀਟ ਸਰੀ। ਪੂਰਬ ਲੋ ਕ੍ਰਿਤ ਕਰਮ ਨਾ ਮਿਟਾਰੀ। ਘਰ ਗੇ ਹਨ ਤਾਚੇ ਮੋਹੇ ਜਾਪੀ ਅਲੇ। ਰਾਮ ਚੇ ਨਾਮੰ ਬਦ ਤ੍ਰਿਲੋਚਨ ਰਾਮ ਜੀ। ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਜ ਆਰਤੀ। ਵਾਰਨੇ ਜਾਓ ਕਮਲਾਪਤੀ। ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ। ਉਤਮ ਦੀਯਰਾ ਨਿਰਮਲ ਬਾਤੀ। ਤੁਸੀਂ ਨਿਰੰਜਨ ਕਮਲਾ ਪਾਤੀ। ਰਾਮਾ ਭਗਤ ਰਾਮਾਨੰਦ ਜਾਨੈ। ਪੂਰਨ ਪਰਮਾਨੰਦ ਬਖਾਨੈ। ਮਦਨ ਮੂਰਤ ਪੈ ਤਾਰ ਗੋਬਿੰਦੇ। ਸੈਨ ਪਣੈ ਭਜ ਪਰਮਾਨੰਦੇ। ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਤ।
ਕਾਇਓ ਧੂਪ ਦੀਪ ਨਈ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ ਨਾ ਕਿਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਰਹਾਉ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤੱਤ ਹੈ ਸਤਿਗੁਰ ਹੋਈ ਲਿਖਾਵੈ ਧੰਨਾ ਗੋਪਾਲ ਤੇਰਾ ਆਰਤਾ ਜੋ ਜਨ ਕੁਮਰੀ ਭਗਤ ਕਰੰਤੇ ਤਿਨਕੇ ਕਾਜ ਸੁਆਰਤਾ ਰਹਾਉ ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆ ਛਾਦਣਿਕਾ ਨਾਜ ਮੰਗੋ ਸਤਿ ਸੀ ਕਾ ਗੋਪੈ ਮੰਗੋ ਲਾਵੇਰੀ ਅਰਜਨਪੁਰੀ ਚੁੰਗੇਰੀ ਕਰਕੀ ਗੀ ਹਨ ਚੰਨੀ ਕਰਕੀ ਗੀ ਹਨ ਚੰਗੀ ਜਨ ਧੰਨਾ ਲੇਵੈ ਮੰਗੀ ਜੈਤ ਸਰੀ ਮਹਲਾ ਚੌਥਾ ਪਹਿਲਾ ਚੌਪ ਦੇ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਅਰਾ ਰਤਨ ਨਾਮ ਹਰ ਬਸਿਆ ਗੁਰਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰਨਾਮ ਦੀ ਓਰ ਨਿਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰਾ ਹਰਨਾਮ ਦੇ ਰਿੜਾਹਿਆ ਬਿਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ ਤਿੰਨ ਸਭ ਜਨਮ ਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਤਾ ਹਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗ ਪੰਥਾ ਹਮ ਅੰਧਲੇ ਕਉ ਗੁਰਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਜੈਤ ਸ੍ਰੀ ਮਹਲਾ ਚੌਥਾ ਹੀਰਾ ਲਾਲ ਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬਿਕਾਨੂ ਲਾਖਾ ਮੇਰਾ ਮਨ ਗੁਪਤ ਹੀਰ ਹਰ ਰਾਖਾ ਦੀਨ ਦਇਆਲ ਮਿਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰਾਖਾ ਰਹਾਓ ਮਨਮੁਖ ਕੋਠੀ ਅਗਿਆਨ ਅੰਧੇਰਾ ਤਿੰਨ ਘਰ ਰਤਨ ਨਾ ਲਾਖਾ ਤੇ ਉਜੜ ਭਰਮ ਮੋਏ ਗਵਾਰੀ ਮਾਇਆ ਭੁੰਗ ਬਿਖ ਚਾਖਾ ਹਰ ਹਰ ਸਾਧ ਮਿਲ ਹੋ ਜਨ ਨੀਕੇ ਹਰ ਸਾਧੂ ਸਰਨ ਹਮਰਾਖਾ ਹਰ ਅੰਗੀਕਾਰ ਕਰਹੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਾਖਾ ਜਿਹਵਾ ਕਿਆ ਗੁਣ ਆਖ ਵਖਾਣ ਹੈ ਤੁਮ ਵੱਡਾ ਗੁੰਬਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਾਖਾਨ ਡੁਬਤ ਹਰ ਰਾਖਾ ਜੈਤ ਸ੍ਰੀ ਮਹਲਾ ਚੌਥਾ ਹਮ ਬਾਰਿਕ ਕਛੂ ਨ ਜਾਨਾ ਗਤ ਮਿਤ ਤੇਰੇ ਮੂਰਖ ਮੁਗਧ ਆਨਾ ਹਰ ਕਿਰਪਾ ਧਾਰ ਦੀਜੈ ਮਤੂਤਮਾ ਕਰ ਲੀਜੈ ਮੁਗਧ ਸਿਆਨਾ ਮੇਰਾ ਮਨ ਆਲਸੀਆ ਉਗਲਾਨਾ ਹਰ ਹਰਾਨ ਮਿਲਾਇਓ ਗੁਰ ਸਾਧੂ ਮੇਰਾ ਸਾਧੂ ਕਪਟ ਖੁਲਾਨਾ ਰਹਾਓ ਗੁਰ ਖਿਨ ਖਿਨ ਪ੍ਰੀਤ ਲਗਾਵ ਹੋ ਮੇਰਾ ਹੀ ਅਰਾ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਵੈ ਮਰ ਜਾਈਐ ਮੇਰੇ ਠਾਕੁਰ ਜੋ ਅਮਲੀ ਅਮਲ ਲੁਬਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਧੁਰ ਭਾਗ ਪੁਰਾਨਾ ਤਿੰਨ ਹਮ ਚਰਨ ਸਰੇ ਵੈ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨ ਬਿਛੜਿਆ ਚਿਰੀ ਮਿਲਾਨਾ ਧਨ ਧਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਜੈਤ ਸ੍ਰੀ ਮਹਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਾਇਆ ਹਰ ਰਸਕ ਰਸਕ ਫਲ ਲਾਗਿਬਾ ਮਾਇਆ ਪੁਅੰਗ ਗ੍ਰਸਿਓ ਹੈ ਪ੍ਰਾਣੀ ਗੁਰਬਚਨੀ ਬਿਸ ਹਰ ਕਾਢਿਬਾ ਮੇਰਾ ਮਨ ਰਾਮ ਨਾਮ ਰਸ ਲਾਗਿਬਾ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰਨਾਮਾ ਹਰਸ ਚਾਖਿਬਾ ਰਹਾਉ ਧਨ ਧਨ ਵਡਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਨ ਮਨ ਲਾਗਬਾ ਤ੍ਰਿਸ਼ਨਾਗਨ ਬੁਝੀ ਸਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਇਬਾ ਤਿੰਨ ਕੇ ਭਾਗ ਖੀਨ ਧੁਰ ਪਾਏ ਜਿਨ ਸਤਿਗੁਰ ਦਰਸਨਾ ਪਾਏ ਬਾ ਤੇ ਦੂਜੈ ਭਾਵੇ ਤੈ ਤੇ ਦੂਜੈ ਭਾਏ ਪਵਹਿ ਗ੍ਰਭ ਜੋਨੀ ਸਭ ਬਿਰਥਾ ਜਨਮ ਤਿੰਨ ਜਾਏ ਬਾ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵੈ ਹਮ ਹਰ ਮੀਠ ਲਗਾਏ ਬਾ
जन नानक रेन साध पग मागै, हर होए दयाल देवाए बा। जैत सरी महला चौथा। जिन हर हिरदय नाम न बसयो, तिन मात की जय हर बांझा। तिन सुनी देह फिर है बिन नावै, ओए खप खप मोए करांजा। मेरे मन जप राम नाम हर माजा। हर हर कृपाल कृपा प्रभ धारी, गुर ज्ञान दियो मन समझा रहाओ। हर कीरत कलयुग पद उत्तमा, हर पाइया सतगुर माजा। हो बलिहारी सतगुर अपने, जन गुप्त नाम परगाजा। दर्शन साध मिलियो वड भागी, सब किल विख गए गवाजा। सतगुर साहो पाया वडदाना, हर किए बहु गुण सांझा। जिन को कृपा करी जग जीवन, हर उर धारियो मन माजा। धर्म राय दर कागद फारे, जन नानक लेखा समझा। जैत सरी महला चौथा। सत संगत साध पाई वडभागी, मन चल तो पयो अरूड़ा। अनहत धुन वाजै नित वाजे, हर मृत हर रस लीड़ा। मेरे मन जप राम नाम हर रूड़ा, मेरा मन तन प्रीत लगाई। सतगुर हर मिलियो लाए च पीड़ा, रहाओ साकत बंद पए है माया। बिख संचय लाए जकीड़ा, हर कै अर्थ खर्च नह साक है। जमकाल सह है सिर पीड़ा, जिन हर अर्थ शरीर लगाया। गुर साधु बहु सरदा लाए मुख तूड़ा। हलत पलत हर शोभा पाव है, हर रंग लगा मन गूड़ा। हर हर मेल मेल जन साधु, हम साध जना का कीड़ा। जन नानक प्रीत लगी पग, साध गुर मिल साधु। पाखान हरियो मन मूड़ा। जैत सरी महला चौथा, कर दूजा एक ओंकार सतगुर प्रसाद। हर हर सिमरहु अगम पारा, जिस सिमरत दुख मिटा हमारा। हर हर सतगुर पुरख मिलावहो, गुर मिलया सुख होई राम। हर गुण गावहो मीत हमारे, हर हर नाम रखहो रतारे। हर हर अमृत बचन सुनावहो, गुर मिलया प्रगट होई राम। मद सूदन हर माधो प्राणा, मेरा मन तन अमृत मीठ लगाना। हर हर दया करहो गुर मिलहो, पुरख निरंजन सोई राम। हर हर नाम सदा सुखदाता, हर कै रंग मेरा मन राता। हर हर महापुरख गुर मिलहो, गुरु नानक नाम सुख होई राम। जैत सरी महला चौथा, हर हर नाम जपाहा। गुरमुख नाम सदा लैलाहा। हर हर हर हर भगत दृढ़ाव हो, हर हर नाम उमा हराम। हर हर नाम दयाल त्याहा, हर कै रंग सदा गुणगाहा। हर हर हर जस घूमर पाव हो, मिल सतसंग उमा हराम। आओ सखी हर मेल मिलाहा, सुन हर कथा नाम लैलाहा। हर हर कृपा धार गुर मिलहो, गुर मिलया हर उमा हराम। कर कीरत जस अगम थाहा, खिन खिन राम नाम गावाहा। मोको तार कृपा मिलिया गुरदाते, हर नानक भगत उमा हराम। जैत सरी महला चौथा, रास रास राम रसाल सलाहा। मन राम नाम पीना लैलाहा, खिन खिन भगत करहा दिन राती। गुरमत भगत उमा हराम। हर हर गुण गोविंद जपाहा, मन तन जीत शब्द लैलाहा। गुरमत पंच दूत बसे आवहै, मन तन हर उमा हराम। नाम रतन हर नाम जपाहा, हर गुण गाए सदा लैलाहा। दीन दयाल कृपा कर माधो, हर हर नाम उमा हराम। जप जगदीश जपो मन महा, हर हर जगन्नाथ जग लाहा। तहन तहन वड्डे ठाकुर प्रभ मेरे, जप नानक भगत उमा हराम।

0: ਪਾਹਾ ਆਪੇ ਸਤਿਗੁਰ ਸੰਬੰਧ ਮਥਾਹਾ ਆਪੇ ਮਾਥ ਮਥ ਤਤ ਕਢਾਏ ਜਪ ਨਾਮ ਰਤਨੋ ਮਾਹਾ ਰਾਮ ਸਖੀ ਮਿਲ ਹੋ ਮਿਲ ਗੁਣ ਗਾਵਾਹਾ ਗੁਰਮੁਖ ਨਾਮ ਜਪ ਹੋ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਪਾਈ ਹਰ ਹਰ ਨਾਮੋ ਮਾਹਾ ਰਾਮ ਆਪੇ ਵੱਡ ਦਾਣਾ ਵੱਡ ਸਾਹਾ ਗੁਰਮੁਖ ਪੂੰਜੀ ਨਾਮ ਵਿਸਾਹਾ ਹਰ ਹਰ ਦਾਤ ਕਰਹੋ ਪ੍ਰਭ ਭਾਵੈ ਗੁਣ ਨਾਨਕ ਨਾਮੋ ਮਾਹਾ ਰਾਮ ਜੈਤ ਸਰੀ ਮਹਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹਾ ਪੂੰਜੀ ਨਾਮ ਗੁਰਮੁਖ ਵੇਸਾਹਾ ਹਰ ਹਰ ਕਿਰਪਾ ਧਾਰ ਮਧ ਸੂਦਨ ਮਿਲ ਸਤਸੰਗੋ ਮਾਹਾ ਰਾਮ ਹਰ ਗੁਣ ਬਾਣੀ ਸ੍ਰਵਣ ਸੁਣਾਹਾ ਕਰ ਕਿਰਪਾ ਸਤਿਗੁਰੂ ਮਿਲਾਹਾ ਗੁਣ ਗਾਵੈ ਗੁਣ ਬੋਲੈ ਬਾਣੀ ਹਰ ਗੁਣ ਜਪ ਓ ਮਾਹਾ ਰਾਮ ਸਭ ਤੀਰਥ ਵਰਤ ਜਗ ਪੁੰਨ ਤੋਲਾਹਾ ਹਰ ਹਰ ਨਾਮ ਨ ਪੁਜਹਿ ਪੁਜਾਹਾ ਹਰ ਹਰ ਤੁਲ ਤੋਲ ਅਤ ਭਾਰੀ ਗੁਰਮਤਿ ਜਪੋ ਮਾਹਾ ਰਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲ ਵਿਖ ਮੈਲ ਪਾਪ ਤੋ ਵਾਹਾ ਦੀਨ ਦਿਆਲ ਹੋ ਜਨ ਉਪਰ ਦੇਹੁ ਨਾਨਕ ਨਾਮੋ ਮਾਹਾ ਰਾਮ ਜੈਤ ਸ੍ਰੀ ਮਹਲਾ ਪੰਜਵਾ ਕਰ ਤੀਜਾ
1: ਕੋਈ ਜਾਣਿਆ ਕਵਿਤ ਸੋਇ ਕਿਰਪਾ ਸੋਇ ਗੁਰੂ ਜੈ ਤਾ ਕੀ ਨਿਰਮਲ ਰੀਤ ਰਹਾ ਮਾਤ ਪਿਤਾ ਬਿੰਦਾ ਸੁਤ ਬੰਦ ਬਪ ਇਸ਼ਟਮੀ ਪਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮੰਜਨ ਕੀ ਮਾਇਆ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਵਦਹਿਤਾ ਮਹਿ ਸੰਤੋਖ ਨਾ ਪਾਇਆ ਹਸਤ ਰਥ ਅਸਵ ਪਵਨ ਤੇਜ ਧਣੀ ਪੂਹਨ ਚਤੁਰਾਗਾ ਸੰਗ ਨਾ ਚਾਲਿਓ ਇਨ ਮੈਂ ਕਛੁਐ ਊਠ ਸਿਧਾਇਓ ਨਾਗਾ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾਕੇ ਹਰ ਹਰ ਗਾਈਐ ਨਾਨਕ ਇਹਾ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਜੈਤ ਸ੍ਰੀ ਮਹੱਲਾ ਪੰਜਵਾ ਘਰ ਤੀਜਾ ਦੋਪਦੇ ਕੋ ਓਂਕਾਰ ਸ੍ਰੀ ਗੁਰੂ ਪ੍ਰਸਾਦ ਦੇਹ ਸਦੇ ਸਰੋ ਕਹੀਓ ਪ੍ਰਿਯ ਕਹੀਓ ਬਿਸਮ ਪਹੀ ਮੈਂ ਬਹੁਬਿਧ ਸੁਣ ਦੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਓ ਬਰਨ ਨਾ ਦੀ ਸਹਿ ਚਹਿਨ ਨਾ ਲਿਖੀਐ ਸੁਹਾਗਨ ਸਾਥ ਬੁਝਈਓ ਸਰਵ ਨਿਵਾਸੀ ਘੜ ਘੜ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨਹੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਜੈ ਸ੍ਰੀ ਮਹੱਲਾ ਪੰਜਵਾ ਧੀਰੋ ਸੁਨ ਧੀਰੋ ਪ੍ਰਭ

0: मन सा पूरो प्रभ जप प्रभ को गुर प्रसाद नानक मन वस्या दुख न कभू चूरो बुझ प्रभ को। जय श्री महला पंजवा लोहड़ी दड़ा साजन मेरा घर घर मंगल गावनी के घट घट दिसै बसेरा रहो सुख आराधन दुख आराधन बिसरे ना काहू बेरा नाम जपत कोट सूर उजारा बिनसै परम अंधेरा थान थनंतर सबनी जाए जो दिसै सो तेरा संत संग पावे जो नानक दिस बाहर न होई है फेरा। जय श्री महला पंजवा घर चौथा दोप दे को ओंकार सतगुरु प्रसाद अब मैं सुख पायो गुर अग है तजी सियान पचिंत विसारी अहं छोड़ो है त्याग है रहाओ जो देखो तग सगल मोहे मोही है तो सरन परयो गुर भाग कर कृपा टहल हर लायो तो जम छोड़ी मोरी लाग तरयो सागर पावक जो संत पेटे बड़ भाग दिन नानक सर्व सुख पाए मोरो हर चरणी जित लाग। जय श्री महला पंजवा मन में सतगुरु ध्यान धरा दृढ़ ज्ञान मंत्र हर नामा प्रभ जियो माया करा रहाओ काल जाल अर महाजंजाला छुटके जमह डरा आयो दुख हरण सरण करुणापत गयो चरण आसरा नाव रूप पयो सार संग पव निध पार परा प्यो पियो गत थियो परमा कहो नानक अजर जरा। जय श्री महला पंजवा जा को पहि गोविंद सहाय सुख सहज आनंद सगल सिउ वाको ब्याद न गाई रहो दिसै सब संग रह अलेपा नह व्यापै उन माई कै रंग तत ते बेते सतगुर ते बुद्ध पाई दया मैं कृपा ठाकुर की सेई संत सुभाई तिन कै संग नानक निस्तरियै जिन रस रस हर गुण गाए। जय श्री महला पंजवा गोविंद जीवन प्राण धन रूप ज्ञान मोह मगन महा प्राणी अंधारे मह दीप रहाओ सफल दर्शन तुमरा प्रभ प्रीतम चरण कमल अनूप अनेक बार करो ए बंदन मन है चराओ धूप हार पिरो तुम रह प्रभ द्वार दृढ़ कर गही तुमरी लोक काढ़ लिहो नानक अपने को संसार पाव के कूप। जय श्री महला पंजवा कोई जन हर सो देवे जोर चरण गहो बको शुभ रसना दी जय प्राण को रहाओ मन तन निर्मल करत के आरो हर सिंचै सदा संजोर आरस मैं मगन होत कृपा ते महा बिख्या ते तोर आयो शरण दीन दुख भंजन चितवा तुमरी और अभै पद दान सिमरन स्वामी को प्रभ नानक बंधन छोर। जय श्री महला पंजवा चातरक चितवत बरसत मेह कृपा सिंध करुणा प्रभ तारो हर प्रेम भगत को ने रहो अनेक सुख चक भी नहीं चाहत पूर्ण पेख देह आनु पावना जीवत मीना बिन जल मरना तेह हम अनाथ नाथ की सरणी अपनी कृपा करे चरण कमल नानक हरा दे तिन तिस बिन नान ना केह। जय श्री महला पंजवा मन तन बस रहे मेरे प्राण कर कृपा साधु संग पेटे पूरन पुरख सुजान रहाओ प्रेम ठगौरी जिन कौ पाए तिन रस पियो पहारी ताकि कीमत कहण ना जाए कुदरत कवन हमारी लाए लय लड़ दास जन अपने उधरे उधरन हारे प्रभ सिमर सिमर सिमर सुख पायो नानक शरण दुआरे। जय श्री महला पंजवा आए अनक जन्म भ्रम सरणी उधर देह अंधकूप ते लावो अपनी चरणी रहाओ ज्ञान ध्यान किश कर्म न जाना नाहन निर्मल करनी सार संगत कै अंचल लावो बिखम नदी जाए तरणी सुख संपत माया रस मीठे एह नहीं मन मह तरणी हर दर्शन तृपत नानक दास पावत हर नाम रंग आभरणी। जय श्री महला पंजवा हर जन सिमरो हृदय राम हर जन कव पदा निकट न आवै पूर्ण दास के काम रहाओ कोट बिगन बिसन सह हर सेवा निचल गोविंद धाम भगवंत भगत कौ पाओ किछ नाही आदर देवत जाम तज गोपाल आन जो करनी सोई सोई बिनसत खाम चरण कमल हृदय गहो नानक सुख सहूम समूह बिश्राम। जय श्री महला नावाय को ओंकार सतगुरु प्रसाद भूलियो मन माया और जायो जो जो कर्म कियो लालच लग तह तह आप बंधायो रहाओ समझ न परी बिखै रस रचियो जस हर को बिसरायो संग स्वामी सो जानियो नाहिन भन को जन को धायो रतन राम कट ही के पीतर ताको ज्ञान न पायो जन नानक भगवंत भजन बिन बिरथा जन्म गवायो। जय श्री महला नौवा हर जू राख लिहो पत मेरे जम को त्रास
1: भयो। ਪਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਤੇ ਮਨ ਮੇਰੇ ਆਪ ਚ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸੰਗ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਣਨਾ ਗੱਲਾਂ ਸਮਰੱਥ ਸੁਆਮੀ ਸੁਖ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਜੇ ਸਾਜਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋਭਾ ਵਈ ਸਦਾ ਸਿੱਖ ਸਲਾਹ ਤੇਰੀ ਨਾਮ ਮਨ ਵਸਾ ਵਈ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾ ਸਾਜੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਸਰਬੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਬਦ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖੋਆ ਤੁਧ ਕਰ ਅਨਹਦ ਵਾਜੇ ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ ਲੋਕ ਰੋਗ ਸੰਤਾਪ ਉਤਰੇ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਜਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਜਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਠਾਕੁਰ ਤੁਮ ਅਰਦਾਸ ਜੀਓ ਪਿੰਡ ਸਾਹਿਬ ਤੇਰੀ ਤੁਮ ਮਾਤ ਪਿਤਾ ਹਮ ਬਾਰਿਕ ਤੇ ਮਰੀ ਕਿਰਪਾ ਮਹਿਸੂਸ ਕੋਈ ਨਾ ਜਾਣ ਤੁਮਰਾਇਆ ਉੱਚੇ ਤੇ ਜਾ ਭਗਵਾਨ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਦੇ ਹੋਏ ਸੋ ਆਗੇ ਮਰੇ ਗਾਤ ਮਿਤ ਤੁਮ ਹੀ ਜਾ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਵਾਹਿਗੁਰੂ ਦਿਨ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਆਖੋ ਬਿਗਨ ਨ ਕੋ ਲਾਗੈ ਜਾ ਕੀ ਪ੍ਰਭਾ ਗੈ ਅਰਦਾਸ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਪਿੱਛੇ ਸਭ ਦੁੱਖ ਜਾਏ ਏਕ ਬਹਾਦਰ ਸਿਮਰੀ ਹੈ ਕਰਨਾ ਨਿਤ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮ ਸਵਰੂਪ ਚਬਰ ਛਤਰ ਤਖ਼ਤ ਦੇ ਮਾਲਕ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਤਿਆਨ ਤਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਮਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਕੁੱਪਰੀਆਂ ਲੁਹਾਈਆਂ, ਚਰਖੜੀਆਂ ਜੜੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ, ਅਸਹਿ ਤੇ ਅਕਹਿ ਕਸ਼ਟ ਪਸਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀ ਆਪ ਚੰਗੀ ਆਪ ਚੰਗਣਾ। ਪਵਨ ਕੁਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀ ਦਾਰਜੇ ਕਾ ਧਿਆਨ ਧਰ ਬੋਲੋ ਜੀ। ਵਿਖਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ, ਚਿਤਾਮਨ ਕਾ ਸਦਕਾ ਸਭ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰੱਖਿਆ ਰਿਆਇਤ ਦੇਵ ਤੇਗ ਫਤਹਿ ਬਿਰਧ ਕੀ ਪੈਕ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ,

ਮਾਨੀ ਮਤਸੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ, ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋੜ ਲਈ। ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭੈਣ ਜੀ ਸ਼ਿੰਦਰ ਕੌਰ ਦੇ, ਸੱਚੇ ਪਾਤਸ਼ਾਹ ਜੀ ਉਹ ਦੋਤਰੇ ਅਤੇ ਭਾਈ ਰੁਪਿੰਦਰ ਸਿੰਘ ਜੀ, ਬੀਬੀ ਅਮਨਦੀਪ ਕੌਰ ਜੀ ਦੇ ਬੇਟੇ ਕਾਕਾ ਨਵੀਨ ਸਿੰਘ ਜੋ ਮਹਾਰਾਜ ਸੱਚੇ

0: ਪਾਤਸ਼ਾਹ ਕੱਲ ਰੋਜ ਤੋਂ ਸਮੂਹ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਬੇਅੰਤ ਬੇਅੰਤ ਕੋਟਾਨ ਕੋਟ ਧੰਨਵਾਦ ਸ਼ੁਕਰਾਨੇ ਵਜੋਂ ਸੱਚੇ ਪਾਤਸ਼ਾਹ ਜੀ ਉਹ ਤੁਰਕੀ ਬਾਣੀ ਆਈ ਤਿੰਨ ਸੁਖੀ ਚਿੰਤ ਮਿਟਾਈ ਇੱਕ ਸ੍ਰੀ ਅਖੰਡ ਪਾਠ ਅਖੰਡ ਜਾਪ ਪ੍ਰਕਾਸ਼ ਕਰਵਾਏ ਗਏ ਸਨ। ਇਸ ਵੇਲੇ ਆਪ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਬਾਣੀ ਦੇ ਅਖੰਡ ਪ੍ਰਵਾਹ ਮੱਧ ਭਾਗ ਪਹੁੰਚੇ ਹਨ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਸੱਜ ਕੇ ਸਮੂਹ ਗ੍ਰੰਥੀ ਸਿੰਘਾਂ ਆਦ ਤੋਂ ਮੱਧ ਤੱਕ ਬਾਣੀ ਦੇ ਅਖੰਡ ਜਾਪ ਕਰਦਿਆਂ ਹੋਈਆਂ ਅੱਖਰ ਲੱਗ ਤੋਂ ਵਾਧਾ ਘਾਟਾ ਦੇ ਚੁੱਕਾਂ ਦੀ ਵਾਫੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਅੰਗ ਸੰਸਾਈ ਹੋਣਾ ਮੱਧ ਦਵੰਤ ਸੰਪੂਰਨ ਫਿਰ ਵਿਘਨ ਭੋਗ ਪਵਾਉਣੇ ਜੀਵ ਅੰਗ ਸੰਸਾਈ ਹੋਣਾ ਕਿਰਪਾ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਸੇ ਪਰਿਵਾਰ ਦੇ ਬੇਟੇ ਕਾਕਾ ਨਵੀਨ ਸਿੰਘ ਦੇ ਸਿਰ ਤੇਰਾ ਭਰਿਆ ਹੱਥ ਰੱਖਣਾ ਗਰੀਬ ਨਿਵਾਜ ਬੱਚੇ ਨੂੰ ਤੰਦਰੁਸਤੀਆਂ ਦੀਆਂ ਦਾਤਾਂ ਲੰਮੀ ਦੀਰਘਾਜੂ ਬਖਸ਼ਿਸ਼ ਕਰਨੀ ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਆਪਣੇ ਚਰਨ ਕਮਲਾਂ ਨਾਲ ਜੋੜੀ ਰੱਖਣਾ ਮਹਾਰਾਜ ਸੱਚੇ ਪਾਤਸ਼ਾਹ ਜੀਓ ਇਸੇ ਤਰ੍ਹਾਂ ਹੀ ਸੇਵਕ ਪਰਿਵਾਰ ਦੀਆਂ ਬੇਟੀਆਂ ਅਵਰੀਨ ਕੌਰ ਅਸ਼ਲੀਨ ਕੌਰ ਸੱਚੇ ਪਾਤਸ਼ਾਹ ਤਿੰਨਾਂ ਬੇਟੀਆਂ ਦੇ ਬਖਸ਼ਿਸ਼ਾਂ ਕਰਦੀਆਂ ਸੱਚੇ ਪਾਤਸ਼ਾਹ ਜੀ ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ ਚੜ੍ਹਦੀਆਂ ਕਲਾ ਵਾਲਾ ਜੀਵਨ ਪ੍ਰਦਾਨ ਕਰਨਾ ਜੀਵਨ ਸੰਸਾਈ ਹੋਣਾ ਕੱਲ ਰੋਜ ਤੋਂ ਹੁਣ ਤੱਕ ਸੇਵਕ ਪਰਿਵਾਰ ਦੀਆਂ ਕੀਤੀਆਂ ਸੇਵਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸੇਵਕਾਂ ਦੀ ਹਾਜ਼ਰੀ ਦਰ ਤਿਲ ਪੁਰ ਭੇਟਾਵਾਂ ਪ੍ਰਵਾਨ ਕਰਨੀ ਖਜ਼ਾਨੇ ਪਦ ਕਰਨੀ ਕਾਲ ਖੰਡ ਦੂਰ ਕਰਨੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਅੰਗ ਸੰਗ ਸਹਾਈ ਹੋਣਾ ਸੁੱਖ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਮੱਧ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਆਪ ਜੀ ਕੇ ਹਜ਼ੂਰ ਪੰਚਮ ਖੜਾ ਪ੍ਰਚਾਰ ਦੀ ਦੇਖ ਸੱਜ ਕੇ ਹਾਜ਼ਰ ਹੈ ਛੇ ਪੌੜੀਆਂ ਗੁਰੂ ਸਾਹਿਬ ਜੀ ਦੇ ਪਾਠ ਦੀ ਅਰਦਾਸ ਮੋਈਆਂ ਸੂਖਮ ਫੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਜ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਚੱਲ ਰਹੇ ਅਖੰਡ ਪ੍ਰਵਾਹ ਵਿੱਚੋਂ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸੇਵ ਪਰਿਵਾਰ ਨੂੰ ਹਾਲ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣਾ ਸਰਬੱਤ ਦਾ ਬੋਲੇ ਸੋ ਨਿਹਾਲ
1: ਸ੍ਰੀ ਅਕਾਲ
0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ
2: ਕਰ ਕਿਰਪਾ ਪ੍ਰਭ ਰਾਖ ਲੇ ਹੋ ਨਾਨਕ ਬਲ ਜਾਓ ਸਲੋਕ

ਜੋਗਾ ਹੈ ਜਿਤ ਮਿਲਾ ਗੁਸਾਈ, ਆਠ ਪਹਿਰ ਹਰ ਧਿਆਏ ਕੈ ਮਨ ਇਛ ਪੁਜਾਈ, ਵੱਡਾ ਭਾਗ ਸਤਸੰਗ ਹੋਏ ਨਿਬਲਾਗਾ ਪਾਈ, ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ, ਸਲੋਕ ਪਤਿਤ ਪੁਨੀਤ ਗੋਬਿੰਦਾ ਹੈ ਸਰਬ ਦੁਖ ਨਿਵਾਰਣ ਹੈ, ਸਰਨ ਸੂਰ ਭਗਵਾਨ ਹੈ ਜਪੰਤ ਨਾਨਕ ਹਰ ਹਰ ਹਰੇ, ਛੱਡਿਓ ਹਬ ਆਪ ਲੱਗੜੋ ਚਰਣਾ ਪਾਸ, ਨੱਠੜੋ ਦੁੱਖ ਤਾਪ ਨਾਨਕ ਪ੍ਰਾਪੇ ਖੰਦਿਆ ਪੌੜੀ, ਮੇਲ ਲੈ ਹੋ ਦਇਆਲ ਟਹਿ ਪਏ ਦੁਆਰਿਆ, ਰੱਖ ਲੇ ਬਹੋ ਦੀਨ ਦਇਆਲ ਭ੍ਰਮਤ ਬਹੋ ਹਾਰਿਆ, ਭਗਤ ਵਛਲ ਤੇਰਾ ਬਿਰਦ ਹਰ ਪਤ ਤੋਂ ਉਧਾਰਿਆ, ਤੁਜ ਬਿਨ ਨਾਹੀ ਕੋਏ ਬਿਨਉ ਮੋਹੇ ਸਾਰਿਆ, ਕਰ ਗੈ ਲੇ ਹੋ ਦਇਆਲ ਸਾਗਰ ਸੰਸਾਰਿਆ, ਸਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ, ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ, ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਾਈ ਕਹਾਮਾ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ ਪੌੜੀ, ਚਰਨ ਕਮਲ ਕੀ ਓਟ ਉਦਰੇ ਸਗਲ ਜਨ, ਸੁਣ ਪ੍ਰਤਾਪ ਗੋਬਿੰਦ ਨਿਰਭਉ ਪਹੇ ਮਨ, ਤੋਟ ਨਾਵੈ ਮੂਲ ਸੰਚਿਆ ਨਾਮ ਤਹਨ, ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ, ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ, ਸਲੋਕ ਦਇਆ ਕਰਨੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨ ਮਾਇਆ, ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ, ਜਿਨ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ, ਜਾ ਪ੍ਰਭ ਭਏ ਦਇਆਲ ਨ ਵਿਆਪੈ ਮਾਇਆ, ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ, ਨਿਰਮਲ ਭਏ ਸਰੀਰ ਜਨ ਧੂਰੀ ਨਾਹਿਆ, ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ, ਤਰੇ ਕੁਟਬ ਕੁਟੰਬ ਸੰਗ ਲੋਗ ਕੁਲ ਸਬਾਇਆ, ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ, ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿ ਤੋ ਉਧਾਰਨ ਹੈ, ਭਉ ਜਲ ਬੇਖਮ ਸਗਾਹੋ ਗੁਰ ਬੋਹੇ ਥੈ ਤਾਰੇ ਅੰਮਾ, ਨਾਨਕ ਪੂਰ ਕਰਾਮਾ ਸਤਿਗੁਰ ਚਰਣੀ ਲੱਗਿਆ ਪੌੜੀ, ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪਹੇ ਤਾਪ ਗੁਣ ਸਭ ਛਪੇ, ਪਾਰ ਬ੍ਰਹਮ ਗੁਰਦੇਵ ਨੀਚ ਹੋਚ ਥਪੇ, ਕਾਟ ਸਿਲਕ ਦੁਖ ਮਾਇਆ ਕਰਲੀਨੇ ਅਪ ਦਸੇ, ਗੁਣ ਗਾਏ ਬੇਅੰਤ ਰਸਨਾ ਹਰ ਜਸੇ, ਸਲੋਕ ਦ੍ਰਿਸ਼ਟਾਂਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰ ਹਰ ਹੈ, ਨਾਮ ਦਾਨ ਜਾ ਚੰਤ ਨਾਨਕ ਦਇਆਲ ਪੁਰਖ ਕਿਰਪਾ ਕਰ ਹੈ, ਹਿੱਕ ਸੇਵੀ ਹਿੱਕ ਸੰਮਲਾ ਹਰ ਇੱਕ ਸਪਹਿ ਅਰਦਾਸ, ਨਾਮ ਵੱਖਰ ਧਨ ਸੰਚਿਆ ਨਾਨਕ ਸੱਚੀ ਰਾਸ ਪੌੜੀ, ਪ੍ਰਭ ਦਇਆਲ ਬੇਅੰਤ ਪੂਰਨੇ ਕੇ ਇਹੋ, ਸਭ ਕਿਛ ਆਪੇ ਆਪ ਦੂਜਾ ਕਹਾ ਕੇ ਹੋ, ਆਪ ਕਰਹੋ ਪ੍ਰਭ ਦਾਨ ਆਪੇ ਆਪ ਲੇ ਹੋ, ਆਵਣ ਜਾਣਾ ਹੁਕਮ ਸਭ ਨੇਹ ਚਲ ਤੁਧ ਥੇ ਹੋ, ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇ ਹੋ, ਜੈਤ ਸਰੀ ਬਾਣੀ ਭਗਤਾਂ ਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹੱਥ ਬਿਕਾਨੋ, ਰਹਾਉ ਤੁਮ ਕਹੀਅਤ ਹਉ ਜਗਤ ਗੁਰ ਸਵਾਮੀ, ਹਮ ਕਹੀਅਤ ਕਲਯੁਗ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਜਤ ਦੇਖੋ ਤਤ ਦੁਖ ਕੀ ਰਾਸੀ, ਅਜੋ ਨਾ ਪਤਿਆਏ ਨਿਗਮ ਭਏ ਸਾਖੀ, ਗੌਤਮ ਨਾਰ ਮਾਪਤ ਸਵਾਮੀ, ਸੀਸ ਧਰਨ ਸਹਿਸ ਭਗਗਾਮੀ, ਇਨ ਦੂਤਨ ਖਲ ਬਦ ਕਰ ਮਾਰਿਓ, ਵੱਡੋ ਨਿਲਾਜ ਅਜੂਹ ਨਹੀਂ ਹਾਰਿਓ,
कहे रविदास कहा कैसे कीजै, बिन रघुनाथ शरण का की कीजै। एको ओंकार सतनाम करता पुरख निरपहो निर्वैर अकाल मूरत अजूनी सह पहंगुर प्रसाद। राग टोडी महला चौथा कर पहला, हर बिन रह न सकै मन मेरा। मेरे प्रीतम प्राण हर प्रभु गुर मेले, बोहर न भवजल फेरा रहाउ। मेरा ही अरा लोच लगी प्रभ केरी, हर नैन हो हर प्रभ हेरा। सतगुर दयाल हर नाम दरे डाहया, हर पादर हर प्रभ केरा। हर रंगी हर नाम प्रभ पाया, हर गोविंद हर प्रभ केरा। हर हिरदा मन तन मीठा लागा, मुख मस्तक भाग चंगेरा। लोभ विकार जिना मन लागा, हर विसरिया पुरख चंगेरा। ओए मन मुख मूड अज्ञानी कही है, तिन मस्तक भाग मंदेरा। विवेक बुद्ध सतगुर ते पाई, गुर ज्ञान गुरु प्रभ केरा। जन नानक नाम गुरु ते पाया, तुर मस्तक भाग लिखेरा। टोडी महला पंजवा कर पहला, दुप दे एक ओ अंकार सतगुर प्रसाद।

ਮਹਲਾ ਪੰਜਵਾ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਲੇਖਾ ਛੂਟ ਹੈ ਹਮ ਨਿਰਗੁਣ ਲੇਹੋ ਬਾਰੀ ਸਦ ਬਖ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹੋ ਇਹ ਬਾਰੀ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਉ ਜੋ ਮਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੂ ਤੇ ਛੂਟ ਹੈ ਭਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਬਿਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭਈ ਦਇਆਲਾ ਸਿਵਕੈ ਬਾਣ ਸਿਰ ਕਟਿਓ ਰਹਾਉ ਕਾਲ ਜਾਲ ਜਮ ਜੋਹੇ ਨ ਸਾਕੈ ਸਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਛ ਨਿਖੁੱਟਤ ਨਾਹੀ ਰਾਮ ਰਤਨ ਧਨ ਖਟਿਓ ਭਸਮਾ ਭੂਤ ਹੋਆ ਖਿਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮਹਲਾ ਪੰਜਵਾ ਕਿਰਪਨ ਤਨ ਮਨ ਕਿਲ ਵਿਖ ਭਰੇ ਸਾਧ ਸੰਗ ਭਜਨ ਕਰ ਸਵਾਮੀ ਢਾਕਨ ਕਉ ਇਕ ਹਰੇ ਰਹਾਉ ਅਨੇਕ ਛਿੱਦਰ ਬੋਹਿਥ ਕੇ ਛੁਟਕਤ ਥਾਮ ਨਾ ਜਾਹੀ ਕਰੇ ਜਿਸਕਾ ਬੋਹਿਥ ਤਿਸਾਰਾ ਦੇ ਖੋਟੇ ਸੰਗ ਖਰੇ ਗੱਲੀ ਸੈਲ ਉਠਾਵਤ ਚਾਹੈ ਉਏ ਊਹਾ ਹੀ ਹੈ ਧਰੇ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਰੱਖ ਹੋ ਸਰਨ ਪਰੇ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਉ ਕਾਢ ਕੁਠਾਰ ਪਿਤਬਾਤ ਹੰਤਾ ਔਖਦ ਹਰ ਕੋ ਨਾਉ ਰਹਾਉ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਘਨ ਨ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਾਰਨ ਪ੍ਰਭੇਕ ਬਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਸਦ ਜਾਪ ਧਾਰ ਅਨੁਗ੍ਰਹ ਪਾਰ ਬ੍ਰਹਮ ਸਵਾਮੀ ਵਸਦੀ ਕੀਨੀ ਆਪ ਰਹਾਉ ਜਿਸ ਕੇ ਸੇ ਫਿਰ ਤਿੰਨ ਹੀ ਸੰਭਾਲੇ ਬਿਨਸੇ ਸੋਗ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਅਜੰਤ ਹੋਏ ਮਿਹਰਬਾਨਾ ਦਇਆ ਧਾਰੀ ਹਰ ਨਾਥ ਨਾਨਕ ਸਰਨ ਪਰੇ ਦੁੱਖ ਭੰਜਨਾ ਜਾ ਕਾ ਬੜ ਪ੍ਰਤਾਪ ਟੋਡੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬਾਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅੰਧ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾ ਘਰ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਉ ਆਪਨ ਰਾਮ ਨਾ ਚੀਨੋ ਖਿਨੂਆ ਜੋ ਪ੍ਰਾਈ ਸੋ ਆਪਣੀ ਮਨੂਆ ਨਾਮ ਸੰਗੀ ਸੋ ਮਨ ਨਾ ਬਸਾਇਓ ਛੋੜ ਜਾਹੇ ਵਾਹੂ ਚਿਤ ਲਾਇਓ ਸੋ ਸੰਚਿਓ ਜਿਤ ਭੂ

तिसायो। अमृत नाम तोसा नहीं पायो, काम क्रोध मोह कूप परया, गुरप्रसाद नानक को तरया। टोडी महला पंजवा, हमारा एक है हरी हरी, आने अवर सिन्यान ना करी रहाओ। वड़ा भाग गुर अपना पायो, गुर मोको हर नाम दरे डाहियो। हर हर जापता ब्रत नेमा, हर हर त्याय कुसल सब खेमा। आचार व्यवहार जात हर गुनिया, महानंद कीर्तन हर सुनिया। कहो नानक जिन सत ठाकुर पाया, सब किछ तिसके ग्रह मह आया। टोडी महला पंजवा, कर चौथा दुप दे एक ओंकार। सतगुर प्रसाद रूड़ो मन हर रंगो लोड़ा, गाली हर निहो न होए रहाओ। हाउ टुडे दी दर्शन कारण, बीथी बीथी पेखा गुरमिल भरम गवाया है। एह बुद्ध पाई मैं साधु कन्ना हो, लेख लिखियो तुर माथा। एह बिद नानक हर नैन लोए, टोडी महला पंजवा। गर्भ गह लड़ो मूड़ो ही ओरे, ही ओ महाराज री मायो। डीहर न्याई मोहे फाक्यो रे रहाओ। कणो कणो कणो सद लोड़ै, बिन लहने कैठ पायो रे। महाराज रो गाथ वाहु स्यो लुबड़ियो, नेह भागड़ो पाहे संजोयो रे। सुन मन सीख साधु जन सगलो, थारे सगले प्राचत मिट्यो रे। जा को लहणो महाराज री गाठड़ियो, जन नानक गर्भास न पौड़ियो रे। टोडी महला पंजवा, कर पंजवा दुप दे का ओंकार। सतगुर प्रसाद ऐसो गोना मेरो प्रभ जी कीन, पंच दुख अरहं रोग, एह तन ते सगल दूर कीन रहाउ। बंधन तोर छोर बेखिया ते, गुर को शब्द मेरा ही अरा दीन। रूप अन रूप मोरो कछ ना बिचार्यो, प्रेम गह्यो मोहे हर रंग पिहीना। पेख्यो लालन पाट बीच खोए, आनंद चिता हर खे पतीन। तिस ही को गृहो सोई, प्रभ नानक सो ठाकुर तिस ही को तीन। टोडी महला पंजवा, माई मेरे मन की प्रीत, एही कर्म धर्म जपे ही, राम नाम निर्मल हरीत रहाउ। प्राण आधार जीवन धन मोरा, देखन कौ दर्शन प्रभ नीत। बाट घाट तो सा संग मोरा, मन अपने को मैं हर सखा कीत। संत प्रसाद पय मन निर्मल, कर कृपा अपने कर लीत। सिमर सिमर नानक सुख पाया, आद जुगाद भगतन के मीत। टोडी महला पंजवा, प्रभ जी मिल मेरे प्राण, बिसर नहीं निमख ही अरे ते, अपने भगत को पूर्ण दान रहाओ। खोबह भरम राख मेरे प्रीतम, अंतर जामी सुगड़ सुजान। कोट राज नाम धन मेरा, अमृत दृष्टा धार हो प्रभ मान। आठ पहर रसना गुण गावै, जा सपूरा गावह समरथ कान। तेरी शरण जियन के दाते, सदा सदा नानक कुर्बान। टोडी महला पंजवा, प्रभ तेरे पग की तूरा। दीन दयाल प्रीत मनमोहना, कर कृपा मेरी लोचा पूरा रहाउ। दह दिस रब रहया जस तुमरा, अंतर जामी सदा हजूर। जो तुमरा जस गावै करते, से जन कब हो न मरते चूरा। तंद बंद बिन से माया के, साधु संगत मिटे बेसूर। सुख संपत भोग सजी के, बिन हर नानक जाने कूर। टोडी महला पंजवा, माई मेरे मन की प्यास,
ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤ ਮਾਨ ਦਰਸ਼ਨ ਦੇਖਣ ਕਉ ਧਾਰੀ ਮਨਿਆ ਸੁਰਹਾਉ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਸਾਂਤ ਸਹਿਜ ਸੂਖ ਮਨ ਉਪਜਿਓ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮਹਲਾ ਪੰਜਵਾ ਹਰ ਹਰ ਪਤਿਤ ਪਾਵਨਾ ਜੀ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨਾ ਰਹਾਉ ਸੁੰਦਰ ਸੁਗੜ ਚਤੁਰ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਣ ਗਾਮਨਾ ਨਿਰਮਲ ਰੂਪ ਅਨੂਪ ਸਵਾਮੀ ਕਰਮ ਭੂਮ ਬੀਜਨ ਸੁਖਾਵਨਾ ਬਿਸਮਨ ਬਿਸਮ ਭਏ ਬਿਸਮਾਦਾ ਅਨ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਮਨਾ ਟੋਡੀ ਮਹਲਾ ਪੰਜਵਾ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਉ ਛੋੜ ਸਿਆਨ ਬਹੁ ਚਤੁਰਾਈ ਦੁਇ ਕਰ ਜੋੜ ਸਾਧ ਮਗ ਚਲ ਸਿਮਰ ਸਵਾਮੀ ਅੰਤਰ ਜਾਮੀ ਮਾਨੁਖ ਦੇਹ ਕਾ ਇਹੋ ਉਤਮ ਫਲ ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭਏ ਮਲ ਟੋਡੀ ਮਹਲਾ ਪੰਜਵਾ ਮਾਈ ਚਰਨ ਗੁਰਮੀਠੇ ਵੱਡਾ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰਡੀਠੇ ਰਹਾਉ ਗੁਣ ਗਾਵਤ ਚੁਤ ਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਥਿਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਾਹਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਟੋਡੀ ਮਹਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰ ਪੂਰਾ ਭੇਟਿਓ ਵੱਡ ਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸਵਾਮੀ ਕੀ ਪੁਨਹ ਪੁਨਹ ਨਮਸਕਾਰਾ ਟੋਡੀ ਮਹਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸਹਿ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਬਿਖ ਨਾਸਾ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਠ ਤੂਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਟੋਡੀ ਮਹਲਾ ਪੰਜਵਾ ਹਰ ਹਰ ਚਰਨ ਹਿਰਦੈ ਉਰਧਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਵਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਤੁਲ ਸੁਖ ਪਾਇਆ ਠਾਕੁਰ ਅਗਮਾ ਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹੁਰ ਕਛ ਨਾਮ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਟੋਡੀ ਮਹਲਾ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਾਈ ਉਰਜਿਓ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕਉ ਸਾਚ ਜਾਨਕੈ ਤਾ ਸਿਉ ਰੁਚ ਉਪਜਾਈ ਦੀਨ ਬੰਧ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਾਈ।

ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਇੱਕ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਇਕੇਲਾ ਸੱਚਾ ਸੋ ਸਾਹਿਬ ਸੱਚਤ ਪਾਵਸ ਸੱਚੜਾ ਨਿਉ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ।

ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਤੇ ਲੰਘ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੁਕਮ ਸਭ ਵਰਤਨੀ ਸੱਚ ਸਾਹਿਬ ਸੱਚਾ ਖੇਲ ਸਭ ਹਰਤਨੀ ਸਲਾਹਿਓ ਸੱਚ ਸਭ ਉਪਰ ਹਰਤਨੀ ਜਿਸ ਨਾਹੀ ਕੋਈ ਸਰੀਕ ਕਿਸ ਲੇਖੈ ਹਉ ਗਨੀ ਰਹਾਓ।

ਨਿਤ ਨਿਫਲ ਕਰਮ ਕਮਾਏ ਬਫਾਵੈ ਦੁਰਮਤੀਆ ਜਬ ਆਣੇ ਵਲਵੰਚ ਕਰ ਝੂਠ ਤਬ ਜਾਣੇ ਜਗ ਜਿਤੀਆ ਐਸਾ ਬਾਜੀ ਸੰਸਾਰ ਨਾ ਚੇਤੇ ਹਰ ਨਾਮਾ ਖਿਨ ਮੈਂ ਬਿਨਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾ ਸਾ ਵੇਲਾ ਚਿਤ ਨ ਆਵੈ ਜਿਤ ਆਏ ਕੰਟਕ ਕਾਲ ਗ੍ਰਸੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੇ ਵਸੈ ਤਿਲੰਗ ਮਹੱਲਾ ਪੰਜਵਾਂ ਘਰ ਪਹਿਲਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆਏ ਅਸਮਾਨ ਜਿਮੀ ਦ੍ਰਸ਼ਤ ਆਪ ਪੈਦਾਇਸ ਖਦਾਏ ਬੰਦੇ ਚਸਮ ਦੀਦੰ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾ ਗੈਬਾਨ ਹਵਾਨ ਹਰਾਮ ਕੁਸਤਨੀ ਮੁਰਦਾਰ ਬਖੋ ਰਾਏ ਦਿਵ ਕਬਲਜ ਕਬਜਾ ਕਾਦਰ ਦੋ ਜੁਗ ਸਜਾਏ ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾਏ ਜਬ ਅਜਰਾ ਈਲ ਬਸਤਨੀ ਤਬ ਜੇ ਕਾਰੇ ਬਿਦਾਏ ਹਵਾਲ ਮਾਲੂਮ ਕਰਦੰ ਪਾਕ ਅੱਲਾ ਬਗੋ ਨਾਨਕ ਅਰਦਾਸ ਪੇਸ ਦਰਵੇ

ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਦ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ, ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪ੍ਰਵਾਹ। ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ, ਤੂੰ ਸਮਰਾਥਿਆ ਕਥੈ ਗੋਚਰ ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ ਲੰਘ ਮਹੱਲਾ ਪੰਜਵਾਂ ਘਰ ਦੀ ਜਾ।

ਜਿਨ ਗੁਰ ਕੇ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਣ ਹਾਰਾ ਗੁਰਸੇਵਾ ਤੇ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਣਾ ਤਿਨ ਮਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨ੍ਹਾਂ ਹਰ ਸੇ ਤੀਪਿਰਹਿੜੀ ਤਿੰਨਾ ਜੀ ਪ੍ਰਭ ਨਾਲੇ ਉਹ ਜਪ ਜਪ ਪਿਆਰਾ ਜੀਵਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ ਉਹ ਆਪ ਛੁੱਟੇ ਪਰਿਵਾਰ ਸਿਉ ਸਭ ਜਗ ਛਡਾਇਆ ਗੁਰਪੂਰੈ ਹਰ ਸੇਵਿਆ ਗੁਰ ਧਨ ਗੁਰ ਧਨੂ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰਸਿੱਖ ਗੁਰਸੇਵਦੇ ਸੇ ਪੁੰਨ ਪੁਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਸਖੀ ਸਹੇਲੀ ਸਖੀ ਸ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ ਹਰ ਦਰਗਹਿ ਪਾਨਾਈਆਂ ਹਰ ਆਪ ਗਲਨਾਈਆਂ ਜੋ ਗੁਰਮੁਖ ਨਾਮ ਤੇ ਆਏਂਦੇ ਤਿਨ ਦਰਸ਼ਨ ਪਦੀਜੈ ਹਮ ਤਿਨਕੇ ਚਰਨ ਪਖਾਲਦੇ ਧੂੜ ਘੋਲ ਘੋਲ ਪੀਜੈ ਪਾਨ ਪੁਸਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤਿਆ ਹਰ ਦੈ ਉਰਤਾਰੇ ਤਿਨ ਜਮ ਨੇੜ ਨਾ ਆਵੇ ਗੁਰਮੁਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਗੁਰ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ ਸਤਿਗੁਰ ਦਾਤਾ ਆਖਿਆ ਤਸ ਕਰੇ ਪਸਾਓ ਹੋ ਗੁਰ ਵਿਟੋ ਸਦਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸਾਹਿਬਾਸ ਹੈ ਹਰ ਦੇਸ ਨੇਹਾ ਹੋ ਵੇਖ ਵੇਖ ਗੁਰੂ ਵਿਕਸਿਆ ਗੁਰ ਸਤਿਗੁਰ ਦੇਹਾਂ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕੋ ਕਿਤ ਬਿਦ ਪਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਾਰਾ ਰਾਧਿਆ ਸੇ ਸਾਹ ਵਡਦਾਣੇ ਹੋ ਸਤਿਗੁਰ ਕੋ ਸਦਵਾਰਿਆ ਗੁਰ ਬਚਨ ਸਮਾਣੇ ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮਿਰ ਮੀਰਾ ਤੁਧ ਪਾਵੈ ਤੇਰੀ ਬੰਦਗੀ ਤੂੰ ਗੁਣੀ ਗੀ ਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ ਜੋ ਤਿਸ ਪਾਵੈ ਨਾਨਕਾ ਸਾਈ ਗਲ ਚੰਗੀ ਤਲੰਗ ਮਹੱਲਾ ਨੌਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਅਭਿਆਤ ਹੈ ਫੂਟੇ ਕਟ ਜਿਉਂ ਪਾਣੀ ਰਹਾਉ ਹਰ ਗੁਣ ਕਾਹੇ ਨਾ ਗਾਵੇ ਮੂਰਖ ਅਗਿਆਨਾ ਝੂਠੇ ਲਾਲ ਚਲਾਗ ਕੈ ਨਾ ਮਰਨ ਪਛਾਨਾ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਤਲੰਗ ਮਹੱਲਾ ਨੌਵਾਂ ਜਾਗ ਲੇ ਹੋ ਰੇ ਮਨ ਜਾਗ ਲੇ ਕਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਰਾਓ ਪਾਤ ਪਿਤਾ ਸੁਦਬੰਧ ਹਿਤ ਜਨ ਸਿਉ ਹਿਤ ਜਾਂ ਸਿਉ ਕੀਨਾ ਜੀਉ ਛੁਟਿਓ ਜਬ ਦੇ ਟੇ ਡਾਰ ਅਗਨ ਮੈਂ ਦੀਨਾ ਜੀਵਤ ਲੋ ਵਿਵਹਾਰ ਹੈ ਜਗ ਕੋ ਤੁਮ ਜਾਣੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ ਤਲੰਗ ਮਹੱਲਾ ਨੌਵਾਂ ਹਾਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਯਾਦ ਹੈ ਕਹਿਓ ਮਾਨ ਲੈ ਮੇਰੋ ਰਹਾਉ ਸੰਪਤ ਰਾਤਨ ਰਾਜ ਸਿਉ ਅਨਿਉ ਲਗਾਇਓ ਕਾਲਫਾ ਜਬ ਗਲਪਰੀ ਸਭ ਪਿਓ ਪਰਾਇਓ ਜਾਨ ਬੂਝ ਕੇ ਬਾਵਰੇ ਤੈ ਕਾਜ ਵਿਗਾਰਿਓ ਪਾਪ ਕਰਤ ਸੁਖਚਿਓ ਨਹੀਂ ਨਾ ਗਰਬ ਨਿਵਾਰਿਓ ਜੇ ਬਦ ਗੁਰ ਉਪਦੇਸਿਆ ਸੋ ਸੁੰਦਰੇ ਪਾਈ ਨਾਨਕ ਕਹਿਤ ਪੁਕਾਰ ਕਹਿ ਗੋਪ੍ਰਭ ਸਰਣਾਈ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਵਤਰਾ ਪਾਏ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾ ਰੇ ਜੋ ਕਰੋ ਹਾਜ਼ਰ ਹਜੂਰ ਖੁਦਾ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਏ ਹੱਕ ਸੱਚ ਖਾਲਕ ਕਲਕ ਮਿਆਨੀ ਸ਼ਿਆਮ ਮੂਰਤ ਨਾਏ ਅਸਮਾਨ ਲਿਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ
कर फकर दायम लाए चश्मे जय तहां मौजूद अल्लाह पाकं पाक है सा करो दे दूसर होए कबीर कीर कर्म करीम का ओ करे जाने सोए नाम देव जी। मैं अंधले की टेक तेरा नाम खुंदकारा मैं गरीब मैं कर मस्कीन तेरा नाम है आधारा राव करीमा रहीमा अल्लाह तू गनी हाजरा हजूर दर पेश तू मनी दरियाओ तू देहंद तू बिसियार तू तनी देह लेह एक तू दिगर को नहीं तू दाना तू बीना मैं विचार क्या करी नामे चे स्वामी बख्शंद तू हरी। हले यारा खुश खबरी बल जाऊं हो बल जाऊं निकी तेरी बिगारी आले तेरा नाम रहा कुजा आमद कुजा रफ्ती कुजा मेरवी द्वारका नगरी रास भगोई खूब तेरी पगरी मीठे तेरे बोल द्वारका नगरी काहे के मगोल चंदी हजार आलम एकन खाना हम चिनी पातशाह सांवले बरना आसपत गजपत नरेंद्र नामे के स्वामी मीर मुकंद एको ओंकार सतनाम करता पुरख निर्भउ निरवैर अकाल मूरत अजूनी सैभं गुर प्रसाद राग सूही मल्ला पहला चौब दे कर पहला भांडा तोहे बैस धूप देवो तौ दूध देखो जामो दूध करम फुनसुरत समायन होय निराश जमावो जपो ताए को नामा अवर निरा फल कामा रहाओ ए मन ईटी हाथ करो फुन नेत्रो नींद न आवै रसना नाम जपो ता मथिया इनबिद अमृत पावो मन संपट जित सत सर नावन भावन पाती तृप्त करे पूजा प्राण सेवक जे सेवे इनबिद साहेब रमत रहे कहंदे कहे हे कहे कह जावे तुम सर अवर न कोई भगत हीन नानक जन जम पै हंसा लाही सच्चा सोई सूही मल्ला पहला कर दूजा एको ओंकार सतगुर प्रसाद अंतर वसे न बाहर जाए अमृत छोड़ काए बिखाए ऐसा ज्ञान जपो मन मेरे होवो चाकर साचे केरे रहाओ ज्ञान तैन सब कोई रवै बांधन बांधिया सब जग भवै

ਮਾਰਿਆ ਧੋਏ ਹੱਛਾ ਹੋਏ ਸੀ। ਮੈਲੇ ਹੱਛੇ ਕਾ ਵਿਚਾਰਿਆ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਚੱਲਿਆ ਪਾਸਿਓ ਜਨਮ ਸਵਾਰ ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਉਤਾਰ ਸੀ, ਸੂਹੀ ਮਹੱਲਾ ਪਹਿਲਾ।

ਲੀਕ ਨੀ ਨਾ ਪਾਇਓ ਹਰ ਸੇਵਕ ਪਾ ਨਿਸਤਾਰਾ। ਸੂਹੀ ਮੱਲਾ ਚੌਥਾ ਜਿੱਥੈ ਹਰ ਆਰਾਧਿਆ ਤਿੱਥੈ ਹਰ ਮਿਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦਲਿਆ ਨਾ ਜਾਈ। ਹਰ ਤਨ ਸੰਚੀਏ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾ। ਸਤ ਸੰਗਤੀ ਸੰਗ ਹਰ ਤਨ ਖੱਟੀਐ ਹੋਰ ਥੈ ਹੋਰ ਉਪਾਏ। ਹਰ ਤਨ ਕਿਤੇ ਨਾ ਪਾਈ ਹਰ ਰਤਨੇ ਕਾ ਵਾਪਾਰੀਆ। ਹਰ ਰਤਨ ਧਨ ਵਿਹਾਜੇ ਕੱਚੇ ਕੈ ਵਾਪਾਰੀਆ। ਵਾਕ ਹਰ ਤਨ ਲਿਆ ਨ ਜਾਈ ਹਰ ਤਨ ਰਤਨ ਜਵੇ ਹਰ ਮਾਣਕ। ਹਰ ਤਨੇ ਨਾਲ ਅੰਮ੍ਰਿਤ ਵੇਲੇ ਵਤੇ ਹਰ ਭਗਤੀ ਹਰ ਲਿਵਲਾਈ। ਹਰ ਤਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ। ਖਰਚ ਰਹੇ ਨਿਖੁੱਟੇ ਨਾਹੀਂ ਹਲਤ ਪਲਤ ਹਰ ਧਨੇ ਕੀ ਭਗਤਾਂ ਕੋ ਮਿਲੀ ਵਡਿਆਈ। ਹਰ ਤਨ ਨਿਰਭਉ ਅਸਥਿਰ ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ। ਇਹ ਹਰ ਤਨ ਅਗਨੀ ਤਸਕਰੈ ਪਾਣੀ ਹੈ ਜਮਦੂਤ ਹੈ ਕਿਸੇ ਕਾ ਗਵਾਇਆ ਨਾ ਜਾਏ। ਹਰ ਧਨ ਕੋ ਉਚੱਕਾ ਨੇੜ ਨ ਆਵਈ ਜਮ ਜਾਗਾ ਤੇ ਡਾਂਡ ਨਾ ਲਗਾਈ। ਸਾਖਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਤਿੰਨਾ ਇੱਕ ਵਿਕ ਨਾਲ ਨ ਜਾਈ। ਹਲਤੇ ਵਿੱਚ ਸਾਕਤ ਦਹੇਲੇ ਭਏ ਹੱਥੋਂ ਛੁੜਕ ਗਿਆ। ਅੱਗੇ ਪਲਤ ਸਾਕਤ ਹਰ ਦਰਗਹਿ ਢੋਈ ਨਾ ਪਾਈ। ਇਸ ਹਰਤਨ ਕਾ ਸਾਹ ਹਰ ਆਪ ਹੈ ਸੰਤੋ ਜਿਸਨੋ ਦੇ ਸੋ ਹਰਤਨ ਲਦ ਚਲਾਈ। ਇਸ ਹਰਤਨੇ ਕਾ ਤੋਟਾ ਕਦੇ ਨਾ ਆਵੇ ਜਨ ਨਾਨਕ ਗੁਰ ਸੋਜੀ ਪਾਈ। ਸੂਹੀ ਮੱਲਾ ਚੌਥਾ ਜਿਸਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੈ ਭਗਤ। ਸੋ ਭਗਤ ਸੋ ਪ੍ਰਵਾਨ ਤਿਸਕੀ ਮਹਿਮਾ ਕਿਆ ਵਰਣੀਆ। ਜਿਸ ਕੈ ਹਿਰਦੇ ਵਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਇਆ ਜੀਓ ਲਾਏ ਸਤਿਗੁਰ ਨਾਲ ਧਿਆਨ ਰਹਾਓ। ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲੈ ਜਿਸ ਤੇ ਪਾਈਐ ਪਰਮ ਨਿਧਾਨ। ਜੋ ਦੂਜੇ ਭਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੇਮ ਦੇ ਸੋ ਨਿਫਲ ਸਭ ਅਗਿਆਨ। ਜਿਸਨੂੰ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਏ ਪਵੈ ਸੋ ਪਾਵੈ ਦਰਗਹਿ ਮਾਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨ ਕਾ ਉਤਰ ਜਾਏਗਾ ਝੂਠ ਗਮਾਨ। ਜੇਤਾ ਜੀਓ ਆਪਣੇ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸ ਰੰਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਕੋ ਕਰੀ ਵਿਖਿਆਨ। ਸੂਹੀ ਮੱਲਾ ਚੌਥਾ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮੈਂ ਮਾਂਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤੂੰ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ ਰਹਾਓ ਮੈਂ ਤਾਣ ਦੀਵਾਨ ਤੂੰ ਐ ਮੇਰੇ ਸਵਾਮੀ। ਮੈਂ ਤੋ ਦਿਆ ਗਏ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬਿਨਤੀ। ਮੇਰਾ ਦੁੱਖ ਸੁਖ ਤੁਝੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀ ਜੈ। ਬੱਕਰੀ ਸਿੰਘ ਇੱਕ ਤੈ ਥਾਂ ਰੱਖੈ।

ਸਭ ਮੋਹ ਮਾਇਆ ਸਰੀਰ ਹਰ ਕੀਆ ਹਰ ਦੇਹੀ ਮਾਨੁਖ ਭਗਤ ਕਰਾਏ ਇੱਕ ਨਾ ਸਤਿਗੁਰੂ ਮੇਲ ਸੁਖ ਦੇਵੈ ਇੱਕ ਮਨਮੁਖ ਧੰਦ ਪਿਟਾਏ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇ ਹੀ ਤੂੰ ਨਦਰ ਕਰੈ ਤੇ ਆ ਕੋ ਹੋਵੈ ਬਿਨ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧ ਨੂੰ ਨਿਤ ਧਿਆਏ ਜਿਸਨੂੰ ਤੁਧ ਭਾਵੈ ਤਿਸਨੂੰ ਤੂੰ ਮੇਲੇ ਜਨ ਨਾਨਕ ਸੋ ਥਾਏ ਪਾਏ ਸੂਈ ਮੱਲਾ ਚੌਥਾ ਜਿਨਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਭਏ ਗੁਰਬਚਨੀ ਜਿਨ ਜਪਿਆ ਮੇਰਾ ਹਰ ਹਰ ਤਿਨਕੇ ਹੋ ਮੈਂ ਰੋਗ ਗਏ ਰਹਾਉ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹੋ ਮੈਂ ਕਾਰ ਕਮਾਈ ਜਿਨ ਕੀਏ ਤਿਸ ਨਾ ਚੇਤੇ ਹੈ ਬਪੜੇ ਗੁਰਮੁਖ ਸੋਜੀ ਪਾਏ ਹੋ ਮੈਂ ਰੋਗ ਸਭ ਜਗਤ ਪਿਆ ਪਿਆ ਜਿਨ ਤਿਨ ਕੋ ਜਨਮ ਮਰਨ ਦੁਖ ਭਾਰੇ ਗੁਰਪ੍ਰਸਾਦੀ ਕੋ ਬਿਰਲਾ ਛੂਟੈ ਤਿਸ ਜਨ ਕੋ ਹੋ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖਰ ਵਿਕਸੈ ਗੁਰਮੁਖ ਬ੍ਰਹਮ ਵਿਚਾਰੋ ਸੂਈ ਮੱਲਾ ਚੌਥਾ ਕੀਤਾ ਕਰਣਾ ਸਰਬ ਰਜਾਈ ਕਿਸ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੈ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਕੈ ਜੋ ਪਾਵੈ ਤਿਵੇਂ ਬਖਸ਼ ਰਹਾਉ ਸਭ ਜੀਓ ਪਿੰਡ ਦੀਆ ਤੁਧ ਆਪੇ ਕਾਰੇ ਲਾਇਆ ਜੇ ਹਾਂ ਤੂੰ ਹੁਕਮ ਕਰੇ ਤੇ ਹਾਂ ਕੋ ਕਰਮ ਕਮਾਵੇ ਜੇ ਹਾਂ ਤੁਧ ਧੁਰ ਲਿਖ ਪਾਇਆ ਪੰਚ ਤਤ ਕਰ ਤੁਧ ਸਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੈ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ ਇੱਕ ਮਨਮੁਖ ਕਰੈ ਸਿਰ ਹੋਵੈ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਮੂਰਖ ਮੁਗਧ ਨਿਚਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਅਜਾਣ ਰਾਗ ਸੂਈ ਮੱਲਾ ਪੰਜਵਾਂ ਘਰ ਪਹਿਲਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਏਕ ਦਿਖਲਾਈ ਸਾਗੁਤ ਅਰਥ ਮਿਉਂ ਪਾਸਾਰਾ ਤਬ ਏਕੋ ਏਕ ਓਂਕਾਰਾ ਕਵਣ ਰੂਪ ਦ੍ਰਿਸ਼ਟਿਓ ਬਿਨਸਾਇਓ ਕਤੇ ਕਤੇ ਗਇਓ ਓ ਕਤੇ ਆਇਓ ਰਹਾਓ ਜਲ ਤੇ ਉਠੈ ਅਨਕ ਤਰੰਗਾ ਕਣਕ ਭੁਖਨ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕ ਓਂਕਾਰਾ ਸਹਿਜ ਖਟਾ ਮੈਂ ਏਕ ਪੱਕ ਆਕਾਸ ਕਟਪੁਟੇ ਤੇ ਓਏ ਪ੍ਰਗਾਸ ਪਰਮ ਲੋਭ ਮੋਹ ਮਾਇਆ ਵਿਕਾਰ ਪਰਮ ਛੂਟੇ ਤੇ ਏਕ ਅੰਕਾਰ ਓ ਬਨਾਸੀ ਬਿਨ ਸਤਨਾਹੀ ਨਾ ਕੋ ਆਵੈ ਨਾ ਕੋ ਜਾਈ ਗੁਰਪੂਰੇ ਹੋ ਮੈਂ ਮਲ ਤੋਏ ਕੋ ਨਾਨਕ ਮੇਰੀ ਪਰਮ ਗਤ ਹੋਈ ਸੂਹੀ ਮੱਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਹੋਏ ਤੁਰਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸਰਨ ਪੂਰਨ ਦਿਆ ਲਾ ਤੁਜ ਬਿਨ ਕਵਣ ਕਰੇ ਪ੍ਰਤਪਾਲਾ ਰਾਓ ਜਲ ਥਲਮਈ ਅਲਡਿਆ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕਿਛੁ ਨ ਪਾਈਐ ਸਾਸ ਲਗੇ ਤਾਂ ਹੋ ਮੈਂ ਜਾਈਐ ਜਿਸਨੂੰ ਲਾਇ ਲਏ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਤੇ ਆਏ ਦੁਇ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਸੂਈ ਮੱਲਾ ਪੰਜਵਾਂ ਧਨ ਸੁਹਾਗਣ ਜੋ ਪ੍ਰਭੂ ਪਛਾਣੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰਿਆ ਸੋ ਰਾਤੀ ਰਲੀਆਂ ਮਾਨੈ ਸੁਣ ਸਖੀਏ ਪ੍ਰਭ ਮਿਲ ਨਿਸਾਨੀ ਮਨ ਤਨ ਅਰਪ ਤਜ ਲਾ ਜੁਕਾਨੀ ਰਹਾਓ ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਵ ਗਹੇਲੀ ਮੈਲ ਨ ਪਾਵੈ ਫਿਰ ਪਛਤਾਵੈ ਜਬ ਰਹਿਣ ਵਿਹਾਵੈ ਕਰਮਹੀਣ ਮਨਮੁਖ ਦੁਖ ਪਾਵੈ ਕਿਉਂ ਕਰੀ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਵਨਾਸੀ ਰਿਆ ਭਰਪੂਰ ਜਨ ਨਾਨਕ ਗਾਵੈ ਦੇਖ ਦੂਰ ਸੂਹੀ ਮਹੱਲਾ ਪੰਜਵਾਂ ਗ੍ਰਹਿ ਹੋ ਵਸ ਕਰ ਗੁਰ ਕੀਨਾ ਹੋ ਕਰ ਕੀਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਰੂ ਸਗਲ ਸਮੱਗਰੀ ਮੈਂ ਕਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਨ ਕਾ ਗੁਣ ਕੰਤ ਪਿਆਰੇ ਸੁਗੜ ਸਰੂਪ ਦਿਆਲ ਮੁਰਾਰੇ ਰਾਓ ਸਤ ਸਿੰਘਾਰ ਪੋ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖਾਇਆ ਕੰਗਨ

ਪ੍ਰਭਾਤ ਦੇ ਨਿਸਤਾਰੇ ਸੂਹੀ ਮੱਲਾ ਪੰਜਵਾਂ ਕਰ ਤੀਜਾ ਏਕੂ ਓਂਕਾਰ ਸਤਿਗੁਰ ਪ੍ਰਸਾਦ। ਸੇਵਾ ਥੋਰੀ ਮੰਗਣ ਬਹੁਤਾ ਮੈਲ ਨ ਪਾਵੇ ਕਹਿ ਤੋ ਪੋਤਾ ਜੋ ਪ੍ਰਹਿ ਮਾਨੇ ਤਿਸ ਕੀਰਤਨ ਕੀ ਰੀਸਾ ਕੂੜੇ ਮੂਰਖ ਕੂੜੇ ਮੂਰਖ ਕੀ ਹਾਠੀ ਸਾ ਰਹਾਵ। ਪੇਖ ਦਿਖਾਵੇ ਸੱਚ ਨਾ ਕਮਾਵੇ ਕਹਿ ਤੋ ਮੈਲੀ ਨਿਕਟ ਨ ਆਵੇ ਤੀਰ ਸਦਾ ਮਾਇਆ ਕਾ ਮਾਤਾ ਮਨਨੀ ਪ੍ਰੀਤ ਕਹਿ ਮੁਖ ਰਾਤਾ ਕਹੋ ਨਾਨਕ ਪ੍ਰਭ ਨੂੰ ਸੁਨੀਜੈ ਕੁਚਲ ਕਟੋਰ ਕਪਟ ਕਾਮੀ ਮੁਕਤ ਕੀਜੈ। ਦਰਸ਼ਨ ਦੇਖੇ ਕੀ ਵਡਿਆਏ ਤੁਮ ਸੁਖਦਾਤੇ ਪੁਰਖ ਸੁਭਾਈ ਰਹਾਓ ਦੂਜਾ ਸੂਹੀ ਮੱਲਾ ਪੰਜਵਾਂ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰ ਆਪਣਾ ਪੁਜਨਾ ਆਇਆ ਨਾ ਮਾਇਆ ਮੋਹ ਰੰਗ ਲਪਟਾ ਨਾ ਰਾਓ। ਲੋਭ ਲਹਿਰ ਸਿਉਂ ਬਗਸ ਫੂਲ ਬੈਠਾ ਸਾਜਨਾ ਕਾ ਦਰਸ਼ਨ ਡੀਠਾ ਕਬੂ ਨ ਸਮਝੇ ਗਿਆਨ ਗਵਾ ਅਗਿਆਨ ਅਗਵਾਰਾ ਬੋਰ ਬੋਰ ਲਪਟਿਓ ਜੰਜਾਰਾ ਰਾਓ ਬਿਖੇ ਨਾਦ ਕਰਨ ਸੁਨ ਪੀਨਾ ਹਰ ਜਸ ਸੁਨ ਆਲਸ ਮਨ ਕੀਨਾ। ਦ੍ਰਿਸ਼ਨਾਈ ਰੇ ਪੇਖਤ ਅੰਧੇ ਛੋੜ ਜਾਏ ਝੂਠੇ ਸਭ ਤੰਦੇ ਰਾਓ ਕਹੋ ਨਾਨਕ ਪਰ ਬਖਸ਼ ਕਲੀਜੈ ਕਰ ਕਿਰਪਾ ਮੋਹ ਸਾਧ ਸੰਗ ਦੀਜੈ ਤੋ ਕੁਛ ਪਾਈਏ ਜੋ ਹੋਈਏ ਰੇ ਨਾਥ ਸਿਵ ਜਸ ਨਾਮ ਲੈ ਨਾ ਰਾਓ। ਸੂਹੀ ਮੱਲਾ ਪੰਜਵਾਂ ਘਰ ਮੈਂ ਠਾਕੁਰ ਨਦਰਣ ਆਵੈ ਗਲਮੈ ਪਾਹਣ ਲੈ ਲਟਕਾਵੈ ਭਰਮੇ ਭੂਲਾ ਸਾਖਤ ਫਿਰਤਾ ਨੀਰ ਬਲੋਲੇ ਖਪ ਖਮ ਵਰਤਾ ਰਾਓ। ਜਿਸ ਪਾਨ ਕੋ ਠਾਕੁਰ ਕਹਿਤਾ ਉਹ ਪਾਹਣ ਲੈ ਉਸ ਕੋ ਡੁਬਤਾ ਗੁਣਾ ਗਾਰ ਲੂਣ ਹਰਾਮੀ ਪਾਹਣ ਨਾਵਾਂ ਪਾਰ ਗਰਾਮੀ ਗੁਰਮਣ ਨਾਨਕ ਠਾਕੁਰ ਜਾਤਾ ਜਲ ਤਲ ਮਿਜੜ ਪੂਰਨ ਵਧਾਤਾ। ਸੂਹੀ ਮੱਲਾ ਪੰਜਵਾਂ ਲਾਲ ਨਰਾਵਿਆ ਕਮਨ ਗਤੀਰੀ ਸਖੀ ਬਤਾਵੋ ਮੋਹੇ ਮਜੀ ਮਤੀਰੀ ਸੂਹਬ ਸੂਹਬ ਸੂਹਵੀ ਆਪਣੇ ਪ੍ਰੀਤਮ ਕੇ ਰੰਗਰਤੀ ਰਹਾਓ। ਪਾਮ ਲੋਮੋ ਸੰਗ ਨੈਨ ਪਤੀਰੀ ਜਾਂ ਪਠਾਵੋ ਤਾਂ ਤਤੀਰੇ ਜਪ ਤਪ ਸੰਜਮ ਦਿਓ ਜਤਰੀ ਇੱਕ ਨਿਮਖ ਮਿਲਾਵੋ ਮੇ ਪ੍ਰਾਣ ਪਤੀਰੀ ਮਾਣ ਤਾਣ ਅੰਗਬਦ ਹਤੀਰੀ ਸਾਹ ਨਾਨਕ ਸੁਹਾਗ ਬਤੀਰੀ। ਸੂਹੀ ਮੱਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਦਾਰਾ ਤੁਝੀ ਪੇਖ ਪੇਖ ਮਨ ਸਾਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤਨ ਬਿਸਰੇ ਕਾਹੂ ਬੇਰਾ ਰਹਾਓ। ਬੈ ਖਰੀਦ ਹੋ ਦਾਸਰੋ ਤੇਰਾ ਤੂੰ ਭਾਰੋ ਠਾਕੁਰ ਗੁਣੀ ਗਹਿਰਾ ਕੋਟ ਦਾਸ ਕੇ ਜਾਂ ਕੋਟ ਦਾ ਜਾਂ ਕੇ ਦਰਬਾਰੇ ਨਿਮਖ ਨਿਮਖ ਵਸੈ ਤਿਨ ਨਾਲੇ ਹੋਂ ਕੁਛ ਨਾਹੀ ਸਭ ਕੁਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ। ਸੂਹੀ ਮੱਲਾ ਪੰਜਵਾਂ ਸੂਖ ਮਹਿਲ ਜਾਂ ਕੇ ਊਚ ਦੁਆਰੇ ਤਾਂ ਮੈਂ ਵਾਸੇ ਭਗਤ ਪਿਆਰੇ ਸਾਧਕ ਤਾਂ ਪ੍ਰਭ ਕੀ ਅਣਮੀਠੀ ਵਿਰਲੇ ਕਾ ਨੇਤਰੋਂ ਡੀਠੀ ਰਹਾਓ। ਤੈ ਗੀਤ ਨਾਦ ਅਖਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ ਤੈ ਮਰਨ ਜੀਵਨ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ। ਸੂਹੀ ਮੱਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗੇ ਪਵਸਲ ਤਾਰੇ ਉਹ ਸਾਜਨ ਉਹ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਤਾਰੇ ਰਾਓ। ਜਾਂ ਕਾ ਸ਼ਬਦ ਸੁਣ ਸੁਖ ਸਾਰੇ ਜਾਂ ਕੀ ਟਹਿਲ ਜਮ ਦੂਤ ਬਿਦਾਰੇ ਜਾਂ ਕੀ ਤੀਰ ਕਿਸਮਨੇ ਸਦਾਰੇ ਤਾਂ ਜਾਂ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭਾਵ ਸਵਾਰੇ ਸਰਣ ਨਾਨਕ ਤਿਨ ਸਦ ਬਲਹਾਰੇ। ਸੂਹੀ ਮੱਲਾ ਪੰਜਵਾਂ ਰਹਿਣ ਨ ਪਾਵੇ ਸੁਰ ਨਰ ਦੇਵਾ ਓਟ ਸੁਧਾਰੇ ਕਰ ਮੁਨਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨ ਦਰਸ਼ਨ ਪਾ ਰਹਾਓ। ਬਾਦਸ਼ਾਹ ਸਾਵਾ ਪਰੀ ਮਰਣਾ ਜੋਦੀ ਸੈਸੋ ਕਾਲੇ ਖਰਣਾ ਕੂੜੇ ਮੋਹ ਲਪਟ ਲਪਟਾਨਾ ਛੋੜ ਚਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਤਿਨ ਰਾਤ। ਸੂਹੀ ਮੱਲਾ ਪੰਜਵਾਂ ਕਾਟ ਕਟ ਅੰਤਰ ਤੁਮੇ ਬਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਦਾਰੇ ਤੁਮੀ ਪੇਖ ਪੇਖ ਮਨ ਬਿਕਸਾਰੇ ਰਹਾਓ। ਅਨਕ ਜੋਨ ਪਰਮ ਪਰਮ ਪਰਮ ਹਾਰੇ ਓਟ ਗਹੀ ਅਵਸਾਦ ਸਿੰਗਾਰੇ ਅਗਮ ਗੋਚਰ ਅਲਖ ਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ। ਸੂਹੀ ਮੱਲਾ ਪੰਜਵਾਂ ਕਵਣ ਕਾਜ ਮਾਇਆ ਵਡਿਆਈ ਜਾਂ ਕੋ ਬਿਨ ਸਤਬਾਰ ਨ ਕਾਈ ਇਹ ਸੁਪਨਾ ਸੋਵਤ ਨਹੀਂ ਜਾਣਿਆ ਚੇਤ ਵਿਵਸਥਾ ਮੈਂ ਲਪਟਾ ਨਹਿ ਰਹਾਓ। ਮਹਾ ਮੋਏ ਮੋਏ ਹੋ ਗਾਵਾਰਾ ਪੇਖਤ ਪੇਖਤ ਊਠ ਸਧਾਰਾ ਊਚ ਤੇ ਊਚ ਤਾਂ ਕਾਦਰ ਵਾਰਾ ਕਈ ਚੰਤ ਬਣਾਏ ਉਪਾਰਾ ਦੂਸਰ ਹੋਵਾ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ। ਸੂਹੀ ਮੱਲਾ ਪੰਜਵਾਂ ਸਿਮਰ ਸਿਮਰ ਤਾਂ ਕੋ ਹੋ ਜੀਵਾਂ ਚਰਨ ਕਮਲ ਤੇਰੇ ਧੋਤੇ ਪੀਵਾਂ ਸੋ ਹਰ ਮੇਰਾ ਅੰਤਰ ਜਾਮੀ ਭਗਜਨਾਂ ਕੇ ਸੰਗ ਸੁਆਮੀ ਰਹਾਓ।
ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾ, ਆਠ ਪੈਰ ਤੇਰੇ ਗੁਣ ਗਾਵਾਂ, ਪੇਖ ਪੇਖ ਲੀਲਾ ਮਨ ਆਨੰਦਾ, ਗੁਣ ਅਪਾਰ ਪਰ ਪਰਮਾਨੰਦਾ, ਜਾ ਕੇ ਸਿਮਰਨ ਕਛ ਪਉ ਨਾ ਵਿਆਪੈ, ਸਦਾ ਸਦਾ ਨਾਨਕ ਕਰ ਜਾਪੈ। ਸੂਹੀ ਮਹਲਾ ਪੰਜਵਾਂ, ਗੁਰ ਕੇ ਬਚਨ ਦੇ ਧਾਨ ਧਿਆਨ ਧਾਰੀ, ਰਸਨਾ ਜਾਪ ਜਪੋ ਬਨਵਾਰੀ, ਸਫਲ ਮੂਰਤ ਦਰਸ਼ਨ ਬਲਿਹਾਰੀ, ਚਰਨ ਕਮਲ ਮਰਨ ਪ੍ਰਾਣ ਧਾਰੀ ਰਾਵ। ਸਾਧ ਸੰਗ ਜਨ ਮਰਨ ਨਿਵਾਰੀ, ਅੰਮ੍ਰਿਤ ਕਥਾ ਸੁਣ ਕਰਨ ਆਧਾਰੀ, ਕਾਮ ਕ੍ਰੋਧ ਲੋਭ ਮੋਚ ਤਜਾਰੀ, ਕਿਣ ਨਾਮ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ, ਕਉ ਨਾਨਕ ਕੇ ਤਤ ਵਿਚਾਰੀ। ਰਾਮ ਨਾਮ ਜਾ ਪਾਰ ਉਤਾਰੀ, ਸੂਹੀ ਮੱਲਾ ਪੰਜਵਾਂ, ਲੋਭ ਮੋਹ ਮਗਨ ਅਪਰਾਧੀ, ਕਰਨ ਹਾਰ ਕੀ ਸੇਵ ਨ ਸਾਧੀ, ਪਤਿਤ ਪਾਵਨ ਪ੍ਰਭ ਨਾਮ ਤੁਮਾਰੇ, ਰਾਖ ਲਿਓ ਮੋਹਿ ਨਿਰਗੁਣਿਆਰੇ ਰਾਵ। ਤੂੰ ਦਾਤਾ ਪ੍ਰਭ ਅੰਤਰ ਜਾਮੀ, ਕਾਚੀ ਮੋਹ ਮਾਨੁਖ ਅਭਿਮਾਨੀ, ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ, ਦੁਖ ਭੰਜਨ ਜਗ ਜੀਵਨ ਹਰ ਆਇਆ, ਸਗਲ ਤਿਆਗ ਨਾਨਕ ਸਰਣ ਆਇਆ। ਸੂਹੀ ਮੱਲਾ ਪੰਜਵਾਂ, ਪੇਖਤ ਚਾਖਤ ਕਹੀਤ ਅੰਧਾ, ਸੁਣੀਤ ਸੁਣੀਐ ਨਾਹੀ, ਨਿਕਟ ਵਸਕੋ ਦਾਨੇ ਦੂਰੇ, ਪਾਪੀ ਪਾਪ ਕਮਾਈ, ਸੋ ਕੁਛ ਕਰਜੇ ਸੁਟੇ ਪਰਾਨੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਵ। ਕੋਰ ਮਹਿਲ ਸਦਾ ਰੰਗ ਰਾ ਸਦਾ ਰੰਗ ਰਾਤਾ, ਸੰਗ ਤੁਮਾਰੇ ਕੁਛ ਨਾ ਜਾਤਾ, ਰੱਖੇ ਪੁਚਾਰ ਮਾ ਟੀਕਾ ਪਾਂਦਾ, ਅਤ ਕੁ ਭਾਂਡਾ ਅਤ ਕੁਚੀਲ ਮਿਲਿਆ ਜਮ ਡਾਂਡਾ, ਕਾਮ ਕ੍ਰੋਧ ਲੋਭ ਮੋਹ ਬਾਧਾ, ਮਹਾ ਗਰਤ ਮੈਂ ਨਿਗਰ ਜਾਂਦਾ, ਨਾਨਕ ਕੀ ਅਰਦਾਸ ਸੁਣੀ ਜੈ, ਡੂਬਤ ਪਾਹਨ ਪ੍ਰਭ ਮੇਰੇ ਲਈ ਜੈ। ਸੂਹੀ ਮੱਲਾ ਪੰਜਵਾਂ, ਜੀਵਿਤ ਮਰਿਆ ਬੁਝੇ ਪ੍ਰਭ ਸੋਏ, ਤਿਸ ਜਨ ਕਰਮ ਪ੍ਰਾਪਤ ਹੋਏ, ਸੁਣ ਸਾਜਨ ਉਹ ਦੁੱਤਰ ਤਰੀਆ, ਮੇਰੇ ਸਾਧੂ ਜਾਨ ਨਾ ਉਚਰੀਆ ਰਹਾਓ, ਏਕ ਬਿਨਾ ਦੂਜਾ ਨੀ ਜਾਣੈ, ਕਟਕਟ ਅੰਤਰ ਪਰ ਬ੍ਰਹਮ ਪਛਾਨੈ, ਜੋ ਕੁਛ ਕਰੈ ਸੋਈ ਪਲਮਾਨੈ, ਆਦਿ ਅੰਤ ਕੀ ਕੀਮਤ ਨਾ ਜਾਣੈ, ਕਉ ਨਾਨਕ ਤੇ ਜਨ ਬਲਿਹਾਰੇ, ਜਾ ਕੇ ਹਿਰਦੇ ਵਸੇ ਮਰਾਰੀ। ਸੂਹੀ ਮੱਲਾ ਪੰਜਵਾਂ, ਗੁਰ ਪਰਮੇਸ਼ਰ ਕਰਨੇ ਹਾਰ, ਸਗ ਸਿਠ ਕੋ ਦੇ ਆਧਾਰ, ਗੁਰ ਕੇ ਚਰਨ ਕਮਲ ਮਨ ਤਿਹਾਏ, ਦੁਖ ਦਰਦ ਇਸ ਤਨ ਤੇ ਜਾਏ ਰਹਾਓ, ਭਵਜਲ ਡੂਪਤ ਸਤਿਗੁਰ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ, ਗੁਰ ਕੀ ਸੇਵਾ ਕਰੋ ਦਿਨ ਰਾਤ, ਸੁਖ ਸਹਿਜ ਮਨ ਆਵੈ ਸਾਧ, ਸਤਿਗੁਰ ਕੀ ਰੇਣ ਵਣ ਭਾਗੀ ਪਾਵੈ, ਨਾਨਕ ਗੁਰ ਕੋ ਸਤਿ ਲਜਾਵੈ। ਸੂਹੀ ਮੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਐ, ਆਠ ਪੈਰ ਹਰ ਹਰ ਜਸ ਗਾਈਐ, ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਸਗਲ ਕਟਾਂਕਾ ਅੰਤਰ ਜਾਮੀ ਰਹਾਓ, ਚਰਨ ਕਮਲ ਸਿਉ ਲਾਗੇ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ, ਸੰਤ ਪ੍ਰਸਾਦ ਵਸੈ ਮਨਵਾਏ, ਜਨਮ ਜਨਮ ਕੇ ਕਿਲਵ ਜਾਏ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮਾਂਜੈ ਸੰਤਰ ਵਾਲਾ। ਸੂਹੀ ਮੱਲਾ ਪੰਜਵਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਭਰਾ ਮੇਰਾ, ਇਹ ਬੇਨੰਤੀ ਸੁਣ ਭਰਾ ਮੇਰੇ, ਦੇਹ ਨਾਮ ਕਰ ਆਪਣੇ ਚੇਰੇ ਰਹਾਵ, ਆਪਣੀ ਸਰਣ ਨਾਗ ਪ੍ਰਭ ਦਾਤੇ, ਗੁਰ ਪ੍ਰਸਾਦ ਕਿ ਨਿਵਰਲੇ ਜਾਤੇ, ਸੁਣੋ ਬਿਨਾ ਭਰਾ ਮੇਰੇ ਮੀਤਾ, ਚਰਨ ਕਮਲ ਵਸੈ ਮਰਚੀਤਾ, ਨਾਨਕ ਏਕ ਕਰੈ ਅਰਦਾਸ, ਵਿਸਰਣਾਈ ਪੂਰਨ ਗੁਣਤਾਰ। ਸੂਹੀ ਮੱਲਾ ਪੰਜਵਾਂ, ਮੀਤ ਸਾਜਨ ਸੁਤ ਬੰਧ ਭਾਏ, ਜਦ ਕਦ ਪੇਖੋ ਹਰ ਸੰਗ ਸਹਾਇ, ਜਾਤ ਮੇਰੀ ਪਤ ਮੇਰੀ, ਧਨ ਹਰ ਨਾਮ ਸੂਖ ਸਹਿ ਆਨੰਦ ਵਿਸਰਾਮ ਰਹਾਵ, ਪਾਰ ਬ੍ਰਹਮ ਜਪ ਪਹਿਰ ਸਨਾਹ, ਕੋਟ ਆਵਧ ਤਿਸ ਬੇਧਤ ਨਾਹੇ, ਹਰ ਚਰਨ ਸਰਨ ਗੜ ਕੋਟ ਹਮਾਰੇ, ਕਾਲ ਕੰਟਕ ਜਮ ਤਿਸ ਨਾ ਬਿਦਾਰੇ, ਨਾਨਕ ਦਾਸ ਸਦਾ ਬਲਿਹਾਰੀ, ਸੇਵਕ ਸੰਤ ਰਾਜਾ ਰਾਮ ਮੁਰਾਰੀ। ਸੂਹੀ ਮੱਲਾ ਪੰਜਵਾਂ, ਗੁਣ ਗੋਪਾਲ ਪ੍ਰਭ ਕੇ ਨਿਤ ਗਾਂ, ਅਨੰਦ ਬਿਨੋਦ ਮੰਗਲ ਸੁਖਤਾਂ, ਚੱਲ ਸਕੀਏ ਪ੍ਰਭ ਰਾਵਣ ਜਾਂ, ਸਾਧ ਜਨਾ ਕੀ ਚਰਣੀ ਪਾਹਾਂ ਰਹਾਓ, ਕਰ ਬੇਨਤੀ ਜਨ ਧੂਰ ਬਾਂਸ਼ਾਹ, ਜਨਮ ਜਨਮ ਕੇ ਕਿਲ ਵਿਖਲਾਹਾਂ, ਮਨ ਤਨ ਪ੍ਰਾਣ ਜੀਓ ਅਰਪਾਹਾਂ, ਹਰ ਸਿਮਰ ਸਿਮਰ ਮਾਨ ਮੋਰ ਕਟਾਹਾਂ, ਦੀਨ ਦਿਆਲ ਕਰੋ ਉਤਸਾਹ, ਨਾਨਕ ਦਾਸ ਹਰ ਸਰਣ ਸਮਾਹ। ਸੂਈ ਮੱਲਾ ਪੰਜਵਾਂ, ਬੈਕੁੰਠ ਨਗਰ ਜਾਂ ਸੰਤਵਾਸਾ, ਪ੍ਰਭ ਚਰਨ ਕਮਲ ਰਿਧ ਮਾਇ ਨਿਵਾਸਾ, ਸੁਣ ਮਨ ਤਨ ਤੁਜ ਸੁਖ ਤਿਲਾਵੋ, ਹਰ ਅਨਕ ਬਿੰਜਨ ਤੁਜ ਭੋਗ ਪੁੰਚਾਵੋ ਰਾਵ, ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਅਚਰਜ ਸਾਧ ਤਾਂ ਕੇ ਬਰਨੇ ਨਾ ਜਾਹੀ, ਮੂਹ ਲੋਭ ਮੂਆ ਤ੍ਰਿਸ਼ਨਾ ਬੁਝ ਤਾਕੀ, ਪਾਰ ਬ੍ਰਹਮ ਕੀ ਸਰਣ ਜਨ ਤਾਕੀ,
ਜਨਮ ਜਨਮ ਕੇ ਭੈ ਮੋਰ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਤਾਰੇ। ਸੂਹੀ ਮੱਲਾ ਪੰਜਵਾਂ, ਅਨਕ ਬੀਂਗ ਦਾਸ ਕੇ ਪ੍ਰਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਤੁਮੇ ਛਡਾਇ ਲਿਓ ਜਨ ਆਪਣਾ ਉਰਜ ਪਰਿਓ, ਜਾਲ ਜਗ ਸੁਪਨਾ ਰਹਾਓ। ਪਰਬਤ ਦੁਖ ਮਹਾਂ ਬਿਕਰਾ, ਲਾਖਣ ਮੈਂ ਦੂਣ ਕੀਏ ਦੂਰ ਕੀਏ ਦਿਆਲਾ। ਸੋਗ ਰੋਗ ਬਿਪਤ ਅਤਿ ਭਾਰੀ, ਦੂਰ ਪਈ ਜਪਨਾ ਮੋਰਾਰੀ। ਦਿਸ਼ਟ ਧਾਰ ਲੀਨੋ ਲੜ ਲਾਏ, ਚਰਨ ਗਏ ਨਾਨਕ ਸਰਣ ਆਏ। ਸੂਹੀ ਮਹੱਲਾ ਪੰਜਵਾਂ, ਛਡਾਏ ਦੀਨ ਛਡਾਏ ਦੁਨੀ ਸੋ ਲਾਏ, ਦੁਹੀ ਸਰਾਈ ਖਨਾਮੀ ਕਹਾਏ। ਜੋ ਤਿਸ ਪਾਵੈ ਸੋ ਪ੍ਰਵਾਨ, ਆਪਣੀ ਕੁਦਰਤ ਆਪੇ ਜਾਣ ਰਹਾ। ਸੱਚਾ ਧਰਮ ਪੁੰਨ ਭਲਾ ਕਹਾਏ, ਦੀਨ ਕੇ ਤਿਸੇ ਦੁਨੀ ਨਾ ਜਾਏ। ਸਰਬ ਨਿਰੰਤਰ ਏਕੋ ਜਾਗੈ, ਜਿਸ ਤਿਤ ਲਾਇਆ ਤਿਤ ਤਿਤ ਕੋ ਲਾਗੈ। ਅਗਮ ਅਗੋਚਰ ਸਸਾਏ ਮੇਰਾ, ਨਾਨਕ ਬੋਲਿਆ ਬੁਲਾਇਆ ਤੇਰਾ। ਸੂਹੀ ਮੱਲਾ ਪੰਜਵਾਂ, ਪ੍ਰਾਤਹਿ ਕਾਲ ਹਰਨਾਮ ਉਚਾਰੀ, ਤੂਤ ਕੀ ਓਟ ਸਵਾਰੀ। ਸਦਾ ਸਦਾ ਜਪਿਆ ਹਰਨਾਮ, ਪੂਰਨ ਹੋਵੇ ਮਨ ਕੇ ਕਾਮ ਰਹਾਓ। ਪ੍ਰਭੇ ਵਿਨਾਸੀ ਰਹਿਣ ਦਿਨ ਕਹਾਉ, ਜੀਵਿਤ ਮਰਨ ਏਚਲ ਪਾਵੇ ਥਾਉ। ਸੋ ਸਾਹ ਸੇਵ ਜਿਤ ਤੋਟ ਨ ਆਵੈ, ਖਾਤ ਖਰਚਤ ਸੁਖ ਅਨੰਦ ਬਿਆਵੈ। ਕਰ ਜਗ ਜੀਵਨ ਪੁਰਖ ਸਾਧ ਸੰਗ ਪਾਇਆ, ਗੁਰਪ੍ਰਸਾਦ ਨਾਨਕ ਨਾਮ ਧਿਆਇਆ। ਸੂਹੀ ਮੱਲਾ ਪੰਜਵਾਂ, ਗੁਰਪੂਰੇ ਜਪ ਹੈ ਦਿਆਲ, ਦੁਖ ਬਿਨ ਸਹਿ ਪੂਰਨ ਪਈ ਕਾਲ। ਪੇਖ ਪੇਖ ਜੀਵਾਂ ਦਰਸ ਤੁਮਾਰਾ, ਚਰਨ ਕਮਲ ਜਾਈ ਬਲਿਹਾਰਾ। ਤੁਸ ਬਿਨ ਠਾਕਰ ਕਵਨ ਹਮਾਰਾ ਰਹਾਓ। ਸਾਧ ਸੰਗ ਸਿਉ ਪ੍ਰੀਤ ਬਣ ਆਈ, ਪੂਰਵ ਕਰਮ ਲਿਖਤ ਧੁਰ ਪਾਈ। ਜਪ ਹਰ ਹਰ ਨਾਮ ਅਚਰਿਤ ਪ੍ਰਤਾਪ, ਜਾਲ ਨਾ ਸਕੈ ਤੀਨੇ ਤਾਪ। ਨਿਮਕ ਨ ਬਿਸਰੇ ਹਰ ਚਰਨ ਤੁਮਾਰੇ, ਨਾਨਕ ਮੰਗੇ ਦਾਨ ਪਿਆਰੇ। ਸੂਹੀ ਮੱਲਾ ਪੰਜਵਾਂ,

ਸਤਨਾਮ ਚੱਲੈ ਤਪਨਾਲਾ ਨਾਨਕ ਜਾਂ ਚੈ ਸੰਤਰ ਵਾਲਾ ਸੂਹੀ ਮੱਲਾ ਪੰਜਵਾਂ ਤਿਸ ਬੰਦੋ ਜਾ ਔਰਣਾ ਕੋਈ ਥੰਮੇ ਸਾਪੇ ਥੰਮੇ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਹਰ ਨਾਮ ਮੇਰਾ ਆਧਾਰ ਕਰਨ ਕਰ ਸਮਰੱਥ ਪਾਰ ਰਹਾਓ।

ਸਤਿਗੁਰ ਪਾਸ ਬੇਨੰਤੀਆਂ ਮਿਲੈ ਨਾਮ ਆਧਾਰਾ ਤੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰ ਰਹਾਉ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾਜੀਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪਾ ਰੂਪਾ ਗਾਬਾ ਅਨੂਪ ਤੇਰਾ ਦਰਸਾਰਾ ਹੋ ਕੁਰਬਾਨੀ ਤੇਰਿਆਂ ਸਿਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਆਗਮ ਪਾਰਾ ਗੁਰੂ ਨਾਨਕ ਤੁੱਠਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਣਾ ਕੋ ਬਲਹਾਰਾ ਰਾਗ ਸੁਹੀ ਮਲਾ ਪੰਜਵਾਂ ਕਰ ਸਤਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਤੇਰਾ ਪਾਣਾ ਤੂੰ ਹਿ ਮਨਾਏ ਜਿਸਨੂੰ ਹੋਏ ਦਇਆ ਲਾਸਾਈ ਭਗਤ ਜੋਤ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੇ ਜੋਤ ਪਾਵੈ ਸੋ ਪਰਵਾਨ ਮਨ ਤਨਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾਰ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪਤ ਪੀਰ ਤੂੰ ਭਗਤ ਨਾ ਪਾਰਾ ਤੂੰ ਅਥਾ ਅਪਾਰ ਤੂੰ ਚਾਹ ਕੋਈ ਔਰ ਨਕੇ ਤੇਰੀ ਪਾਤੇ ਇਹ ਅਰਦਾਸ ਮਾਰੇ ਸਵਾਮੀ ਵਿਸਰਨਾਏ ਚੋ ਦਾਤੇ ਦਿਨ ਰਹਿਣ ਸਾਹਸ ਸਾਧ ਗੁਣ ਗਾਵਾਂ ਜੀ ਸਵਾਮੀ ਪ੍ਰਪੁੱਤ ਭਾਵਾਂ ਨਾ ਤੇਰਾ ਸੁਖ ਨਾਨਕ ਮੰਗੇ ਸਭ ਤੋਂ ਠੇ ਪਾਵਾਂ ਸੂਈ ਮਲਾ ਭਜਾ ਵਿਸਰੇ ਨਾਈ ਸਭ ਜਿਤ ਤੂੰ ਕਬੂ ਸੋ ਥਾਨ ਤੇਰਾ ਕਿਹਾ ਆਠ ਪੈਤ ਤੁਧਿਆਈ ਨਿਰਮਲ ਹੋਵੇ ਦਇਆ ਮੇਰੇ ਰਾਮ ਹੋ ਸੋ ਥਾਨ ਪਾਲਣ ਆਇਆ ਖੋਇਤ ਗੋਇਤ ਪਿਆਸਾ ਸੰਗਤਨ ਸਰਣ ਆਈ ਪਾਇ ਰਹਾਉ ਵੇਦ ਪੜੇ ਪੜ ਬ੍ਰਹਮ ਹਾਰੇ ਇੱਕ ਤਿਲ ਨੀ ਕੀਮਤ ਪਾਏ ਸਾਧਕ ਸਿੱਧ ਫਿਰੈ ਬਿਲਲਾ ਤੇ ਵੀ ਮੋਏ ਮਾਈ ਦਾ ਸੋਤਾ ਰਾਜ ਹੋਏ ਵਰਤੈ ਮਾਂ ਦਿਓ ਦੂਤਾ ਤਿੰਨ ਵੀ ਅੰਤਰ ਪਾਇਓ ਤੇਰਾ ਲਾਏ ਥਕੇ ਬਗੂਤਾ ਸਹਿ ਸੁਖ ਆਨੰਦ ਨਾਵਰਾ ਸਰਸੰਤੀ ਮੰਗ ਲਗਾਇਆ ਸਰਸਲ ਦਰਸ਼ਨ ਸਪੇਟਿਓ ਗੁਰੂ ਨਾਨਕ ਤਾ ਮਨ ਤਨ ਹਰ ਹਰ ਧਿਆਇਆ ਸੋਈ ਮੱਲਾ ਪੰਜਵਾਂ ਕਰਮ ਧਰਮ ਪਾਖਣ ਜੋ ਦੀਸਤ ਨਿਜਾ ਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰ ਸਿਮਰਤ ਗਾਵੋ ਕਰਤੇ ਕਾ ਨਿਮੁਖ ਸਿਮਰਤ ਜਿਤ ਸੂਟੈ ਸੰਤੋ ਸਾਗਰ ਪਾਰ ਉਤਰਿਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦਿ ਤਰੀਐ ਕੋਟ ਤੀਰਥ ਮੱਜਨ ਇਸਨਾਨਾ ਇਸ ਕਲਮੈ ਮਹਿਲ ਪ੍ਰੀ ਜੈ ਸਾਹ ਸੰਗ ਜੋ ਹਰ ਗੁਣ ਗਾਵੈ ਸੁੰਦਰ ਮਲਕਾਲੀ ਜੈ ਵੇਦ ਕੀ ਸਿਮਰਤ ਸਭ ਸਾਥ ਇਨ ਪੜਿਆ ਮੁਕਤ ਨਾ ਹੋਈ ਇੱਕ ਅੱਖਰ ਜੋ ਗੁਰਮੁਖ ਜਾਪੈ ਤਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ ਘਟ ਘਟ ਨਾਨਕ ਮਾਂਝਾ ਸੂਹੀ ਮੱਲਾ ਪੰਜਵਾਂ ਸੋ ਕਿਛ ਜੋ ਕਿਛ ਕਰੈ ਸੋਈ ਪ੍ਰਮਾਨੈ ਉਹ ਰਾਮ ਨਾਮ ਰਗਰਾਤੇ ਤਿਨ ਕੀ ਸੋਭਾ ਸੁਲੇਤਾ ਏ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜੇਵੜ ਓਹੀ ਭਗਤਾਂ ਬਣੇ ਆਏ ਪ੍ਰਭ ਆਪਣੇ ਸੋ ਜਲ ਤਲ ਮਈ ਰਸੋਈ ਰਾਵ ਕੋਟ ਪਰਾਤ ਦੇ ਸੰਸੰਗ ਉਦਰੇ ਜਮ ਤਾਕੇ ਨੇੜਨ ਆਵੈ ਜਨਮ ਜਨਮ ਕਾ ਵਿਛਲਿਆ ਹੋਵੈ ਤਿਨ ਹਾਜ਼ਰ ਹਾੜ ਮਿਲਾਵੈ ਮਾਇਆ ਮੋਹ ਪਰਮ ਪੋ ਕਾਟੇ ਸੰਤ ਚਰਨ ਜੋ ਆਵੈ ਜੇ ਅਨੋਰਥ ਕਾਰਾ ਰਾ ਦੇ ਸੋ ਸੰਤਨ ਤੇ ਪਾਵੈ ਜਨ ਕੀ ਮੋਹ ਪਰਮ ਪੋ ਕਾਟੇ ਸੰਤ ਸਰਨ ਜੋ ਆਵੈ ਜੇ ਅਮਨੋਰਥ ਕਾਰਾ ਰਾਧੇ ਸੋ ਸੰਤਨ ਪੇ ਪਾਵੈ ਜਨਕੀ ਮਹਿਮਾ ਕਿਤ ਵਰਣ ਜੋ ਪ੍ਰਭ ਆਪਣੇ ਪਾਣੀ ਕਹੋ ਨਾਨਕ ਜਨ ਸਤਿਗੁਰੂ ਪੇਟਿਆ ਸੇ ਸਭ ਤੇ ਪਏ ਨਿਕਾਣੀ ਸੂਹੀ ਮਹੱਲਾ ਪੰਜਵਾਂ ਮਹਾਗਣ ਤੇ ਤੁਧਾ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਰਿਤ ਅੰਤਰ ਹੋਰ ਦੂਜੀ ਆਸ ਚੁਕਾਏ ਮੇਰੇ ਰਾਮ ਤੁਧ ਚਿਤ ਆਇਆ ਉਧਰੇ ਤੇਰੀ ਟੇਕ ਪ੍ਰਵਾਸਾ ਤੁਰਾ ਜਪ ਨਾਮ ਤੁਮਾਰਾ ਉਧਰੇ ਰਹਾਉ ਅੰਧਕੂਪ ਤੇ ਕਾਢ ਲਈਏ ਪ੍ਰਭ ਆਪ ਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਪਾਲਾ ਆਪਣੀ ਨਜ਼ਰ ਕਰੇ ਪਰਮੇਸ਼ਰ ਬੰਧਨ ਕਾਢ ਛਡਾਏ ਆਪਣੀ ਭਗਤ ਆਪ ਰਗਾਏ ਆਪੇ ਸੇਵਾ ਲਾਏ ਪਰਮ ਗਿਆ ਪੈ ਮੋਹ ਮਿਨਾਸੇ ਮਿਟਿਆ ਸਗਲ ਵਿਸੂਰਾ ਨਾਨਕ ਦਇਆ ਕਰੀ ਸੁਖਦੋਤੇ ਭੇਟਿਆ ਸਤਿਗੁਰ ਪੂਰਾ ਸੂਈ ਮੱਲਾ ਪੰਜਵਾਂ ਜਬ ਕਸ ਨਾ ਸੀ ਉਹ ਤਬ ਕਿਆ ਕਰਤਾ ਕਮਨ ਕਰਮ ਕਰ ਆਇਆ ਆਪਣਾ ਖੇਲ ਆਪ ਕਰਦੇ ਖੇਠਾ ਕਰੋ ਰਚਨ ਰਚਾਇਆ ਮੇਰੇ ਰਾਮ ਰਾਏ ਤੂੰ ਮੁਝ ਤੇ ਕੁਛ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ ਗਣਤੀ ਗਣਨਾ ਛੂਟੈ ਕਤਹੂੰ ਕਾਚੀ ਦੇ ਆਣੀ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਤੇਰੀ ਬਖਸ਼ ਨਿਰਾਲੀ ਜੀ ਜਨਸਾ ਤੇਰੇ ਕੀਤੇ ਕੜਕੜ ਤੂੰ ਧਿਆਈ ਹੈ ਤੇਰੀ ਗਦਮ ਤੂੰ ਜਾਣੇ ਕੁਦਰਤ ਕੀਮ ਨਾ ਪਾਈ ਹੈ

ਮੱਲਾ ਪੰਜਵਾਂ ਭਾਗ ਰੜੇ ਹਰ ਸੰਤ ਤੁਮਾਏ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੇ ਸੇ ਆਏ ਸਬਰਤ ਨਾ ਕੇ ਕਾਮਾ ਮੇਰੇ ਰਾਮ ਹਰ ਜਨ ਕਹਿ ਹੋ ਬਲ ਜਾਏ ਕੇ ਸੰਕਾ ਕਰ ਚਵ ਰੁਟਲਾਵਾ ਚਰਨ ਤੂੜ ਮੁਕਲਾਈ ਰਹਾ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੇ ਲੈਣ ਮਿਲਾਏ ਸੱਚਾ ਅਮਰ ਸੱਚੀ ਪਾਸਾਏ ਸੱਚੇ ਛੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਤੇ ਚਨਜਾ ਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਪਾ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਸੂਹੀ ਮੱਲਾ ਪੰਜਵਾਂ ਪਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਤਰਨ ਤੂੜ ਤੇਰੀ ਸੇਵਕ ਮੰਗ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ ਰਾਮ ਰਾਏ ਜਿਉ ਰਾਖੈ ਤਿਉ ਰਹੀਐ ਤੁਧ ਭਾਵੇ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਈ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਤੂੰ ਜਿਸ ਤੂੰ ਆਪ ਕਰਾਏ ਤਾਂ ਬਖੁਣਚਾ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਤੇ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸਹਾਈ ਜੇ ਤੁਮਰੇ ਦੁਆਰੇ ਆਇਆ ਨਾਨਕ ਕੋ ਪ੍ਰਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਈ ਮੱਲਾ ਪੰਜਵਾਂ ਤੁਚਿਤ ਆਏ ਮਾਂ ਆਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤਦਾਤੇ ਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਬਲ ਜਾਏ ਅੰਮ੍ਰਿਤ ਬਚਨ ਹਿਰਦੈ ਉੜਧਾਰੀ ਤੋ ਕਿਰਪਾ ਤੇ ਸੰਗ ਪਾਏ ਅੰਤਰ ਕੀ ਕਹਿ ਤੁਤ ਪੈ ਸਾਰੀ ਤੁਰ ਜੀਵੜ ਅਵਰਣਾ ਕੋਈ ਜਿਸਨੂੰ ਲਾ ਲੈ ਸੋ ਲਾਗੇ ਭਗਤ ਹਾਰਾ ਸੋਈ ਦੋਏ ਕਰ ਜੋੜ ਮਾਂਗੋ ਇੱਕ ਦਾਣਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕਾਰਾ ਦੇ ਆਠ ਪੈਰ ਗੁਣ ਗਾਵਾਂ ਸੂਹੀ ਮੱਲਾ ਪੰਜਵਾਂ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦਮਾਤਾ ਮਰਨਾ ਚੀਤ ਨਾ ਆਵੈ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਪੁਖਸ ਨਾਈ ਜਮਨੀ ਆਵੈ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸਵਾਮੀ ਤਿਨਕਾ ਜਨਮ ਮਰਨ ਦੁੱਖ ਨਾ ਸਾ ਤੇਰੇ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਲੋ ਪਾਇਨ ਆਠ ਪੈਰਾ ਰਾਧਾ ਤੇਰੀ ਸਰਨ ਤੇਰੇ ਪ੍ਰਵਾਸ ਹੈ ਪੰਚ ਦੁਸ਼ਟ ਲੈ ਸਾਧਾ ਗਿਆਨ ਧਿਆਨ ਕਿਛ ਕਰੋ ਨਾ ਜਾਣਾ ਸਾਰਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਮੇਰੀ ਸੂਈ ਮੱਲਾ ਪੰਜਵਾਂ ਸਗਲ ਤਿਆਗ ਗੁਰਸਰਣੀ ਆਇਆ ਰਾਖੋ ਰਾਖਣ ਹਾਰੇ ਜਿੱਤੋਂ ਲਾਵੇ ਤਿਤ ਹਮ ਲਾਗੇ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੇ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨ ਤੇ ਸਵਾਮੀ ਰਾਵ ਆਠ ਪੈਰ ਪ੍ਰਭ ਆਪਣਾ ਧਿਆਇਐ ਗੁਰ ਪ੍ਰਸਾਦ ਪਹੁ ਧਰਿਐ ਆਪ ਤਿਆਗ ਹੋਇਐ ਸਭ ਰਹਿਣਾ ਜੀਵਤਿਆਂ ਉਮਰਿਐ ਸਫਲ ਜਨਮ ਤਿਸਕਾ ਜਗ ਭੀਤਰ ਸਾਧ ਸੰਗ ਨਾਉ ਜਾਪੈ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾ ਪ੍ਰਭ ਸਵਾਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਣਾ ਨਾਮ ਦੀ ਜੈ ਨਾਨਕ ਸਾਦਰ ਵਾਲਾ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦਿ

ਅਨੰਤ ਸਰੂਪ ਨਾ ਰੇਖਿਆ ਖਾਏ, ਅੰਤ ਨਾ ਸਾਹਿਬ ਸਿਮਰਿਆ ਜਾਏ, ਸੁਰਤ ਮਤ ਨਾਹੀਂ ਸੁਤਰਾਏ, ਕਰ ਕਿਰਪਾ ਪ੍ਰਭ ਲਾਭ ਹੋ ਪਾਏ। ਖਰੀ ਸਿਆਣੀ ਕੰਤ ਨਾ ਪਾਣੀ, ਮਾਇਆ ਲਾਗੀ ਭਰਮ ਪਲਾਣੀ, ਹੋ ਮੈਂ ਜਾਈ ਤਾਂ ਕੰਤ ਸਮਾਈ, ਤੋ ਕਾਵਣ ਪਿਆਰੇ ਨਵਨ ਦਪਾਈ। ਅਨਕ ਜਨਮ ਬਿਸਰਤ ਦੁੱਖ ਪਾਇਆ, ਕਰ ਗਿਆ ਲਿਓ ਪ੍ਰੀਤਮ ਪ੍ਰਭ ਰਾਇਆ, ਪੰਡਤ ਨਾਨਕ ਸੋ ਹੈ ਪੀ ਹੋਸੀ, ਜੈ ਭਾਰ ਪਿਆਰਾ ਤੈਰਾ ਵੇਸੀ, ਰਾਗ ਸੂਹੀ ਮੱਲਾ ਪਹਿਲਾ ਕਰਨਾ ਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕੱਚਾ ਰੰਗ ਕੁਸੰਭਕਾ, ਥੋੜੜੇ ਆਂਦ ਨੇ ਚਾਰ ਜੀਓ, ਵਿਣ ਨਾਵੇਂ ਭਰਮ ਪੁੱਲੀਆਂ, ਠੱਗ ਮੁੱਠੀ ਕੁੜਿਆਰ ਜੀਓ, ਸੱਚੇ ਸੇਤੀ ਰਤਿਆਂ, ਜਰਮਣਾ ਦੂਜੀ ਵਾਰ ਜੀਓ, ਰੰਗੇ ਕਾਕੇ ਰੰਗੀਆਂ, ਜੋ ਰੱਤੇ ਰੰਗ ਲਾਏ ਜੀਓ, ਰੰਗਣ ਵਾਲਾ ਸੇਵਿਆ ਸੱਚੇ ਸੁਨਸਤ ਲਾਏ ਜੀਓ, ਰਹਾਓ ਚਾਰੇ ਕੁੰਡਾਂ ਜੇ ਪਵੈ ਬਿਨ ਭਾਗਾਂ ਧਰਨਾਏ ਜੀਓ, ਅਵਗਣ ਮੁੱਠੀ ਜੇ ਫਿਰੈ ਬਦਕ ਥਾਏ ਨਾ ਪਾਏ ਜੀਓ, ਗੁਰ ਰਾਖੇ ਸੇ ਉਭਰੇ ਸਬਦਰ ਤੇ ਮਨਮਾਏ ਜੀਓ, ਚਿੱਟੇ ਜਿਨਕੇ ਕੱਪੜੇ ਮੈਲੇ ਚਿਤ ਕਠੋਰ ਜੀਓ, ਤਿੰਨ ਮੁਖ ਨਾਮ ਨਾ ਉਪਜੈ ਦੂਜੇ ਵਿਆਪੇ ਚੋਰ ਜੀਓ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆਂ ਸੇ ਟੋਰ ਜੀਓ, ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁੱਖ ਜੀਓ, ਕਰਤਾ ਚਿਤ ਨਾ ਆਵੇ ਫਿਰ ਫਿਰ ਲੱਗੇ ਦੁੱਖ ਜੀਓ, ਸੁਖ ਤੁਖ ਦਾਤਾ ਮਨ ਵਸੈ ਤਿੱਤਣ ਕੈਸੀ ਭੁੱਖ ਜੀਓ, ਬਾਕੀ ਵਾਲਾ ਤਲਬੀਆ ਸਿਰ ਮਾਰੇ ਜੰਦਾਰ ਜੀਓ, ਲੇਖਾ ਮੰਗੇ ਦੇਵਣਾ ਪੁੱਛੇ ਕਰ ਵਿਚਾਰ ਜੀਓ, ਸੱਚੇ ਕੀਲਵ ਉਭਰੇ ਬਖਸ਼ੇ ਬਖਸ਼ਣ ਹਾਰ ਜੀਓ, ਆਨ ਕੋ ਕੀ ਜੈ ਮਿੱਤੜਾ ਖਾ ਕਰਲੇ ਮਰ ਜਾਏ ਜੀਓ, ਬੋਰੰਗ ਦੇਖ ਭੁਲਾਇਆ ਭੁਲ ਭੁਲ ਆਵੇ ਜਾਏ ਜੀਓ, ਨਦਰ ਪਰੂਪ ਤੇ ਛੁੱਟੀ ਹੈ ਨਦਰੀ ਮੇਲ ਮਿਲਾਏ ਜੀਓ, ਗਾਫਲ ਗਿਆਨ ਵੀ ਹੋਣਿਆ ਗੁਰਬਨ ਗਿਆਨ ਨਾ ਪਾਲ ਜੀਓ, ਖਿੱਚੋ ਤਾਣ ਵੀ ਗੁੱਚੀਆ ਬੁਰਾ ਪਲ ਦੇ ਨਾਲ ਜੀਓ, ਬਿਨ ਸਬਦੇ ਪੈਰ ਤਿਆਂ ਸਭ ਜੋਹੀ ਜਮਕਾਲ ਜੀਓ, ਜਿਨ ਕਰ ਕਾਰਨ ਧਾਰਿਆ ਸਬਸੇ ਦੇ ਆਧਾਰ ਜੀਓ, ਸੋ ਕਿਉ ਮਨੋ ਵਿਸਾਰਿਆ ਸਦਾ ਸਦਾ ਦਾਤਾਰ ਜੀਓ, ਨਾਨਕ ਨਾਮ ਨਾ ਵਿਸਰੈ ਨੇਤਾਰਾ ਆਧਾਰ ਜੀਓ, ਸੂਹੀ ਮੱਲਾ ਪਹਿਲਾ ਘਰ ਦਸਵਾਂ ਕਾਫੀ ਘਰ ਦਸਵਾਂ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚਲੰਬਦੇ ਸਤਿਗੁਰ ਪਾਇਆ, ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ, ਸਤਿਗੁਰ ਸ਼ਬਦ ਭੈ ਰਾਓ, ਮਨ ਤਨ ਸੱਚ ਸਲਾਹ ਸਾਚੇ ਮਨ ਪਾਇਆ, ਲਾਲ ਰਤਾ ਮਨ ਮਾਨਿਆ ਗੁਰੂ ਪੂਰਾ ਪਾਇਆ, ਹੋ ਜੀਵਾਂ ਗੁਣ ਸਾਰੇ ਅੰਤਰ ਤੂੰ ਵਸੈ, ਤੂੰ ਵਸੈ ਮਨ ਵਾਏ ਸਹਿਜੇ ਰਸ ਰਸੈ, ਮੂਰਖ ਮਨ ਸਮਝਾਏ ਆਖੋ ਕੇਤੜਾ, ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ, ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ, ਜੇ ਚੱਲੈ ਗੁਣ ਨਾਲ ਨਾਹੀਂ ਦੁੱਖ ਸੰਤਾਪਣਾ, ਮਨਮੁਖ ਭਰਮ ਭੁਲਾਣਾ ਨਤ ਸਰੰਗ ਹੈ, ਮਰਸੀ ਹੋਏ ਵਡਾਣਾ ਮਨ ਤਰ ਭੰਗ ਹੈ, ਗੁਰ ਕੀ ਕਾਰ ਕਮਾਏ ਲਾ ਕਰ ਆਣਿਆ, ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ, ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ, ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਉ ਸੀ, ਸੂਹੀ ਮੱਲਾ ਪੱਲਾ ਜੋ ਆਰਣ ਲੋਹਾ ਪਾਏ ਭੰਨ ਕਢਾਈਐ, ਤੇ ਉਹ ਸਾਖਤ ਜੋਨੀ ਪਾਏ ਭਵੈ ਭੁਆਈਐ, ਬਿਨ ਸਭ ਬੂਝੇ ਸਭ ਦੁੱਖ ਦੁੱਖ ਕਮਾਉਣਾ, ਹੋ ਮੈਂ ਆਵੇ ਜਾਏ ਪਰਮ ਭੁਲਾਵਣਾ ਰਹਾਉ, ਤੂੰ ਗੁਰਮੁਖ ਰੱਖਣ ਹਾਰਨ ਨਾਮ ਤੇ ਆਈ ਹੈ, ਮੇਲੇ ਤੂੰ ਰਜਾਏ ਸਦਾ ਸ਼ਬਦ ਕਮਾਈ ਹੈ, ਤੂੰ ਕਰ ਕਰ ਵੇਖੇ ਆਪ ਦੇ ਸੁਪਾਈ ਹੈ, ਤੂੰ ਦੇਖੇ ਥਾਪ ਥਾਪ ਦਰ ਵੀ ਨਾਈ ਹੈ, ਦੇਹੀ ਹੋਵਕ ਖਾਕ ਪਵਨ ਉਡਾਈ ਹੈ, ਇੱਕ ਥੇ ਘਰ ਕੋ ਤਾਕ ਮੈਲ ਨਾ ਪਾਈ ਹੈ, ਦੇਹ ਦੀਵੀ ਅੰਧ ਘੋਰ ਘੱਬ ਘੱਬ ਮੁਹਾਈ ਹੈ, ਗਰਮ ਮੁਸੈ ਕਰ ਚੋਰ ਕਿਸਰੂ ਆਈ ਹੈ, ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈ ਹੈ, ਸ਼ਬਦ ਨੇ ਵਾਰੀ ਆਗ ਜੋਤ ਦੀ ਪਾਈ ਹੈ, ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈ ਹੈ, ਸਦਾ ਰਹੇ ਨੇਕਾਮ ਜੇ ਗੁਰਮਤ ਪਾਈ ਹੈ, ਰਾਧੇ ਅਰਣਾਉ ਮਨੋ ਸਹੀ ਹੈ, ਨਾਨਕ ਮੇਲ ਮਿਲਾਏ ਜੋਤ ਪਾਈ ਹੈ, ਸੂਈ ਮੱਲਾ ਪਹਿਲਾ, ਮਨੋ ਨਾ ਨਾਰ ਵਿਸਾਰ ਮਨੋ ਨਾ ਨਾਮ ਵਿਸਾਰ ਐਨਸ ਤਿਆਈ ਹੈ, ਜੋ ਰਾਖੇ ਕਿਰਪਾ ਤਾਰ ਤਿਵੈ ਸੁਖ ਪਾਏ ਹੈ, ਮੈਂ ਅੰਦਲੇ ਹਰ ਨਾਮ ਲਕਟੀ ਟੋਣੀ, ਰਹੁ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ, ਰਹਾਉ ਜੈ ਦੇਖੋ ਤੈ ਨਾਲ ਗੁਰ ਦੇਖਾ ਲਿਆ, ਅੰਤਰ ਬਾਰ ਪਾਲ ਸ਼ਬਦ ਨਿਹਾਲਿਆ, ਸੇਵੀ ਸਤਿਗੁਰ ਭਾਏ ਨਾਮ ਨਿਰੰਜਨਾ, ਤੁਧ ਭਾਵੈ ਤਿਵੇਂ ਰਜਾਏ ਪਰਮ ਪੋ ਪੰਜਣਾ,
ਜਨਮ ਤਹੀ ਦੁਖ ਲਾਗੇ ਮਰਨ ਆਇਆ ਏ ਕੈ ਜਨਮ ਮਰਨ ਪ੍ਰਵਾਨ ਹਰ ਗੁਣ ਗਾਏ ਕੈ ਹੋ ਨਾਹੀ ਤੂੰ ਹੋਵੇ ਤੁਧੀ ਸਾਜਿਆ ਪਿਤਾ ਪੁਤਾ ਵਸੋ ਦਿਨ ਵਾਜਿਆ ਦੇਹੀ ਪਸ ਮੁਰਲਾਏ ਨਾ ਜਾਪੀ ਕੈ ਗਿਆ ਆਪਿਰਿਆ ਸੰਭਾਲ ਸੋ ਵਿਸਮਾਦ ਪਿਆ ਤੂੰ ਨਹੀਂ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰਮੁਖ ਵੇਖੈ ਦੂਰ ਅੰਤਰ ਪੀ ਤੂੰ ਹੈ ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੂਹੀ ਮੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਮੇ ਹੀ ਤੇ ਸਭ ਕੁਛ ਹੋਵਾ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੇ ਸਾਧ ਨਾ ਜਾਪੈ ਕੌਡੀ ਬਦਲੈ ਜਨਮ ਗਵਾਇਆ ਚਿਨਸ ਨਾਹੀ ਆਪੇ ਗੁਰਮੁਖ ਹੋਏ ਤਾਂ ਏਕੋ ਜਾਣੈ ਹੋ ਮੈਂ ਦੁਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਮਿੱਟੋ ਜਿਨ ਸਾਚੇ ਸੁਣ ਲਾਏ ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਿਹਾ ਸਮਾਈ ਰਾਓ

ਮਨਮੁਖ ਅੰਧਾ ਅੰਧ ਕਮਾਵੇ ਬਿਨਖ ਖੱਟੇ ਬਿਖ ਖਾ ਬਿਖ ਖੱਟੇ ਸੰਸਾਰੇ ਮਾਇਆ ਮੋਹ ਸਦਾ ਦੁਖ ਪਾਏ ਬਿਨ ਗੁਣ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਭਾਏ ਸਾਚਾ ਸਿਫਤ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹੋਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸੱਚੇ ਗੁਣ ਰੰਗ ਰਾਤਾ ਗੁਰ ਕੇ ਸਹਿ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੇ ਬਿਖ ਬੀਜੈ ਬਿਖ ਖਾਏ ਜਮ ਕਾਲ ਬਾਂਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛੁਡਾਏ ਸੱਚਾ ਤੀਰਥ ਜਿਤ ਸਤ ਸਰਣਾਵਣ ਗੁਰਮੁਖ ਆਪ ਜਾਏ ਅੜਸਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਹਾਤੈ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੇ ਨਾ ਲਾਏ ਸੱਚੀ ਸਿਫਤ ਸੱਚੀ ਸਾਲਾ ਪੂਰੇ ਗੁਰ ਤੇ ਪਾਏ ਮਨ ਤਨ ਸਭ ਕਿਸ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਗੁਰਮ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤਿਸਨਾ ਅਗਨ ਬੁਝਾਏ ਗੁਰ ਕੈ ਸ਼ਬਦ ਰਾਤਾ ਸਹਜੇ ਮਾਤਾ ਸਹਿਜੇ ਰਿਆ ਸਮਾਏ ਹਰ ਕਾ ਨਾਮ ਸਤਿਕਰ ਜਾਣੈ ਗੁਰ ਕੈ ਪਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਏ ਸੱਚੈ ਨਾਏ ਪਿਆਰੇ ਏਕੋ ਸੱਚਾ ਸਮੈ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤਿਆ ਗੁਰਮੁਖ ਆਪ ਪਛਾਣੇ ਨਾਮ ਤੇ ਆਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਦਿਸਦਾ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਏ ਸੂਹੀ ਮੱਲਾ ਤੀਜਾ ਕਾਇਆ ਕਾਵਣ ਅਤ ਸਵਾਲਿਓ ਪਿਰ ਵਸੈ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹੋਮੇ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਓ ਕਾਇਆ ਅੰਦਰ ਸਭ ਕੁਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਵਣ ਸਦਾ ਸੁਹਿਲੀ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਵਸੈ ਆਲਾਖਣ ਲਖਿਆ ਜਾਈ ਮਨਮੁਖ ਮੁਗਧ ਬੁਝੈ ਨਾਹੀ ਬਾਹਰ ਪਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਏ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌਖਣ ਪ੍ਰਥਮੀ ਹਾਟ ਪੁੱਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌਰਦ ਪਾਈਐ ਗੁਰ ਕੇ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਏ ਆਪੇ ਤੋਲਣ ਹਾਰਾ ਏ ਮਨ ਰਤਨ ਜਵਾਹਰ ਮਾਣਕ ਤਿਸਕਾ ਮੋਲ ਅਫਾਰਾ ਮੋਲ ਕਿਤਹੀ ਨਾਮ ਪਾਇਆ ਨਾਹੀ ਨਾਮ ਪਾਇਆ ਗੁਰ ਵਿਚਾਰਾ ਗੁਰਮੁਖ ਹੋਵੇ ਸੁਖਾਇਆ ਖੋਜੈ ਹੋਰ ਸਭ ਭਰਮ ਭੁਲਾਏ ਜਿਸਨੂੰ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਉ ਭਾਉ ਵਸੈ ਗੁਰ ਪ੍ਰਸਾਦੀ ਪਾਏ ਕਾਇਆ ਅੰਦਰ ਬ੍ਰਹਮਾ ਵਿਸ਼ਨੁ ਮਹੇਸਾ ਸਭ ਉਪਤ ਜਿਸ ਸੰਸਾਰਾ ਸਭੇ ਆਪਣਾ ਖੇਲ ਰਚਾਇਆ ਸੱਚੈ ਆਪਣਾ ਖੇਲ ਰਚਾਇਆ ਆਵਾ ਗੁਣ ਪਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੇ ਸੱਚੇ ਆਪ ਸਵਾਰੀ ਵਿਣ ਨਾਵੇਂ ਦਰ ਟੋਈ ਨਾਹੀ ਤਾਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਤਾਰੀ ਰਾਗ ਸੂਹੀ ਮੱਲਾ ਤੀਜਾ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਲਾਏ ਜੋ ਮਰ ਵੰਜ ਸੀ ਲੋਕਾਂ ਨਾ ਸਲਾਏ ਗੋ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਈਆ ਸੱਚਾ ਵੇ ਪ੍ਰਵਾਹ

ਗੁਰਮੁਖ ਜਨਮ ਸਕਾਰ ਤਾਂ ਸੱਚੇ ਸ਼ਬਦ ਲਗਨ ਆਤਮਰਾ ਪ੍ਰਗਾਸਿਆ ਸਹਿਜੇ ਸੁਖ ਲਹਨ ਗੁਰਖਾ ਸ਼ਬਦ ਉਸਾਰਾ ਦੂਜੇ ਪਾਰ ਚੰਨ ਤਿਸਨਾ ਭੁੱਖ ਨਾ ਉਤਰੇ ਅਣਦਨ ਜਲਤ ਫਿਰਾਣ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੋਏ ਕੁਟੰਬ ਸਿਉ ਸਗਲੇ ਕੁਲ ਡੋਬਨ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ ਮੂੰਹ ਕਲ ਕਿਤਨ ਨਿੰਦਕਾਂ ਨਰਕੇ ਘੋਰ ਪਵਨ ਇਹ ਮਨ ਸੈਸਾ ਸੇਵੈ ਤੈਸਾ ਹੋਵੇ ਜੇ ਤੇ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕੁਛ ਨਾ ਜਾਏ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰ ਥਾਏ ਉਹ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਥਮਾਏ ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ ਸਿਵੜ ਭਾਗੀ ਜੇ ਉਹਨਾਂ ਮਿਲ ਰਹੇ ਅਣਦਨ ਨਾਮ ਲੈਣ ਦੇਸੀ ਰਿਸਕ ਸੰਭਾਏ ਜਿਨ ਉਪਾਈ ਮੇਦਨੀ ਏ ਕੋ ਹੈ ਦਾਤਾਰ ਸੱਚਾ ਆਪਤਣੀ ਜੋ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮਿਲ ਲੈ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮਿਲੇ ਤਾਂ ਮਿਲ ਰਹੇ ਹੋਮੇ ਸ਼ਬਦ ਜਲਾਏ ਸੋ ਸਹੋ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮੇਲਿਆ ਤਾਂ ਮਿਲ ਰਹਾਂ ਸੱਚ ਰੱਖਾਂ ਔਰ ਤਾਰ ਮਿਲਿਆ ਹੋਏ ਨਾ ਵਿਛੜੈ ਗੁਰ ਕਹੇ ਤਾਂ ਪਿਆਰ ਪਿਰਸਾ ਲਾਈ ਆਪਣਾ ਗੁਰ ਕਹਿ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਮਨੁੱਖ ਮਨ ਨਾ ਭਿੱਜੀ ਅਤਮੈਲੇ ਚਿਤ ਕਠੋਰ ਸੱਪੈ ਦੁੱਧ ਪਿਆਈ ਹੈ ਅੰਦਰ ਵਿਸਨ ਕੋਰ ਆਪ ਕਰੇ ਕਿਸੇ ਆਖੀਐ ਆਪੇ ਬਖਸ਼ਣਹਾਰ ਗੁਰਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸਿੰਗਾਰ ਸੱਚਾ ਸਾਹ ਸੱਚੇ ਵਣਜਾਰੇ ਉਥੈ ਕੂੜੇ ਨਾ ਟਿਕਨ ਉਹਨਾਂ ਸੱਚ ਨਾ ਪਾਵੇ ਦੁੱਖ ਹੀ ਮੈਂ ਪਛਾਨ ਹਾਂ ਮੈਂ ਮੈਲਾ ਜਗ ਫਿਰੈ ਮਰ ਜੰਮੇ ਵਾਰੋ ਵਾਰ ਪੈ ਕਿਰਤ ਕਮਾਉਣਾ ਕੋਈ ਨਾ ਮਿਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਅੱਗੇ ਪਿਆਰ ਸੱਚ ਸਲਾਹੀ ਸੱਚ ਮਨ ਸੱਚ ਦਰ ਸੱਚੇ ਸਚਿਆਰ ਜਗ ਪੂਰੇ ਪੂਰੀ ਮਤ ਗੁਰ ਪੂਰੇ ਪੂਰੀ ਮਤ ਐਣਸ ਨਾਮ ਤੇ ਆਏ ਹਾਂ ਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰਸਲਾਹੀ ਆਪਣਾ ਨਿਵ ਨਿਵ ਲਾਗਾਂ ਪਾਏ ਮਨ ਤਰ ਸੋਪੀ ਆਪਗੇ ਤਰੀ ਵਿੱਚੋਂ ਆਪ ਗਵਾਏ ਵਿੱਚੋਂ ਖਿੱਚੋ ਤਾਣ ਵੀ ਗੁੱਚਿਆ ਇੱਕ ਸਿਉਂ ਲਵਲਾਏ ਹਾਂ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤਿਗੁਰ ਨੂੰ ਮਿਲੇ ਸੇ ਭਾਇਰਾਂ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚੇ ਦੇ ਕੰਨ ਸੇ ਭਾਈ ਸੇ ਸੱਜਣਾ ਸੇ ਜੋ ਸੱਚਾ ਸੇਵਨ ਅਵਗਣ ਵਿਕਣ ਪਲਰਣ ਗੁਰ ਕੀ ਸਾਂਝ ਕਰਨ ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਰੇਨ ਗੁਰ ਸੱਚ ਵਣਜੈ ਗੁਰ ਸ਼ਬਦ ਸਿਉ ਲਾਹ ਨਾਮ ਲੈਨ ਸੋਨਾ ਰੂਪਾ ਭਾਵ ਕਰ ਕਰ ਸੰਚਿਐ ਚਰਨ ਚਲਦਿਆਂ ਨਾਲ ਵਿਣ ਨਾਵੇ ਨਾਲ ਨ ਚਲਸੀ ਸਭ ਮੁੱਠੀ ਜਮਕਾਲ ਮਨ ਕਾ ਤੋ ਸਹਾਰਨਾ ਮੈਂ ਹਿਰਦੇ ਰੱਖੋ ਸੰਭਾਲ ਇਹ ਖਰਚ ਖਜ਼ਾਨਾ ਖੁੱਟ ਹੈ ਖੁੱਟ ਹੈ ਗੁਰਮੁਖ ਨਿਵੇ ਹੈ ਨਾਲ ਇਹ ਮਨ ਪੂਲੋ ਭੁੱਲਿਆ ਜਾਸੇ ਜਨਮ ਜਾਸੇ ਪਤ ਗਵਾਏ ਇਹ ਜਗਮੋ ਦੂਜਾ ਵਿਆਪਿਆ ਹੈ ਗੁਰਮਤੀ ਸੱਚ ਤੇ ਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਮੁਰਕੈ ਸ਼ਬਦ ਮਨ ਤਨ ਰਪੈ ਹਰ ਸੋ ਰਹੇ ਸਮਾਏ ਸੋ ਸੋਹ ਮੇਰਾ ਰੰਗਲਾ ਰੰਗੇ ਸਹਿ ਸੁਭਾਏ ਕਾਵਣ ਰੰਗ ਤਾਂ ਚੜੇ ਜਾਂ ਪ੍ਰਕੇ ਅੰਕ ਸਮਾਏ ਚਿਰੀ ਵਿਛੁਨੇ ਪੀ ਮਿਲਣ ਜੋ ਸਤਿਗੁਰ ਸੇਵਨ ਅੰਤਰ ਨਵਨ ਨਾਮ ਹੈ ਖਾਨ ਖਰਚਣ ਨਾ ਨਿਖੁੱਟੀ ਹਰ ਗੁਣ ਸਹਿਜ ਰਵਨ ਨਾ ਹੋਏ ਜਨਮੇ ਨਾ ਮਰੇ ਨਾ ਹੋਏ ਦੁੱਖ ਸਹਨ ਗੁਰ ਰਾਖੇ ਸੇ ਉਭਰੇ ਹਸੋ ਲਖੇਰ ਕਰਨ ਸੱਜਣ ਮੇਰੇ ਨਾ ਵਿਛੜੇ ਜੇ ਅਣਦਨ ਰਹੇ ਮਿਲੇ ਰਚਨ ਇਸ ਜਗ ਮੈਂ ਵਰਲੇ ਜਾਣੀਐ ਨਾਨਕ ਸੱਚ ਲਹਨ ਸੂਈ ਮੱਲਾ ਪੰਤੀਜਾ ਹਰ ਜੀ ਸੁਖਮ ਅਗਮ ਹੈ ਕਿਤਪਿਤ ਮਿਲਿਆ ਜਾਏ ਗੁਰ ਕੈ ਸ਼ਬਦ ਭ੍ਰਮ ਕੱਟੀਐ ਅਚਿੰਤ ਵਸੈ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਾਂ ਤਿਨ ਕੈ ਬਲ ਹਾਰਣੈ ਮਨ ਹਰ ਗੁਣ ਸਦਾ ਰਵਨ ਰਹਾਉ ਗੁਰ ਸਰਵਣ ਮਾਨ ਸਰੋਵਰ ਹੈ ਵੜ ਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਇਨ ਰੰਗ ਸਿਉਂ ਗੁਰਮੁਖ ਨਾਮ ਲਗਨ ਤੁਰਕ ਪੂਰਬ ਹੋਵੇ ਲਿਖਿਆ ਗੁਰ ਭਾਣਾ ਮਨ ਲੈਨ ਵੜ ਭਾਗੀ ਗੁਰ ਖੋਜਿਆ ਪਾਇਆ ਨਾਮ

ਗੁਰ ਪ੍ਰਸਾਦੀ ਮਨ ਵਸੈ ਤਿਤ ਕਰ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਮਾਏ ਸਭ ਥਾਏ ਮੰਦਾ ਕਿਸ ਨੂੰ ਆਖਿਆ ਸ਼ਬਦ ਵੇਖੋ ਲਿਵ ਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਏ ਗੁਰਮੁਖ ਏਕੋ ਬੁੱਝਿਆ ਇੱਕ ਸਮਾਏ ਸਮਾਏ ਸੇਵਾ ਸਾ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਰਚਰਨੀ ਚਿਤਲਾਏ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਦੁੱਖ ਵੀ ਤੁਜੈ ਧਿਆਈ, ਜੇ ਭੁਗਤੇ ਤਾਂ ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਏ। ਨਾਨਕ ਗਰੀਬ ਢਹਿ ਪਿਆ, ਦੁਆਰੇ ਹਰ ਮੇਲ ਲਿਆ ਵਡਿਆਈ। ਅੱਖੀ ਕਾਟ ਧਰੀ ਚਰਣਾ ਤਲ, ਸਭ ਧਰਤੀ ਫਿਰ ਮਤ ਪਾਏ। ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ, ਜੇ ਮਾਰ ਕਟੇ ਵੀ ਧਿਆਈ। ਜੇ ਲੋਕ ਸਲਾਏ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ। ਜੇ ਤੁਧ ਵੱਲ ਰਹੇ ਤਾਂ ਕੋਈ, ਕਿ ਆਖੋ ਤੁਧ ਵਿਸਰਿਆ ਮਰ ਜਾਈ। ਵਾਰ ਵਾਰ ਜਾਈ ਗੁਰ ਉਪਰ, ਪੈ ਪੈਰੀ ਸੰਤ ਮਨਾਈ। ਨਾਨਕ ਵਿਚਾਰਾ ਭੈ ਦੇਵਾਨਾ, ਹਰ ਤਵ ਦਰਸ਼ਨ ਕਹਿਤਾ ਆਈ। ਝੱਖੜ ਝਾਂਗੀ ਮੀਂਹ ਵਰਛਾ ਫੀਦ, ਗੁਰ ਦੇਖਣ ਜਾਈ। ਸਮੁੰਦਰ ਸਾਗਰ ਹੋਵੇ ਬੁਖਾਰਾ, ਗੁਰਸਿਖ ਲੰਘ ਗੁਰ ਪੈ ਜਾਏ। ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ। ਜਿਉ ਧਰਤੀ ਸੋਭ ਕਰੈ ਜਲ ਵਰਸੈ, ਤਿਉ ਸਿੱਖ ਗੁਰ ਮਿਲ ਬਿਗਸਾਈ। ਸੇਵਕ ਕਾਹੋ ਸੇਵਾ, ਸੇਵਕ ਵਰਤਾ ਕਰ ਕਰ ਬਿਨੋ ਬੁਲਾਈ। ਨਾਨਕ ਕੀ ਬੇਨੰਤੀ ਹਰ ਪੈ, ਗੁਰਮਿਲ ਗੁਰਸੁਖ ਪਾਈ। ਤੂੰ ਆਪੇ ਗੁਰ ਚੇਲਾ ਹੈ, ਆਪੇ ਆਪੇ ਗੌਰ ਵਿੱਚ ਦੇ ਤੁਝੇ ਧਿਆਈ। ਜੋ ਤੁਧ ਸੇਵੈ ਸੋ ਤੂੰ ਹੀ ਹੋਵੈ, ਤੁਧ ਸੇਵਕ ਪੈਜ ਰਖਾਏ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਏ। ਜਿਸ ਤੂੰ ਦੇ ਸੋਏ ਜਨ ਪਾਏ, ਹੋਰ ਨਿਫਲ ਸਭ ਚਤਰਾਏ। ਸਿਮਰ ਸਿਮਰ ਸਿਮਰ ਸੁਖ ਪਾਇਆ, ਸੋਇਆ ਮਨ ਜਾਗਾਏ। ਇੱਕ ਦਾਨ ਮੰਗੇ ਨਾਨਕ ਵਿਚਾਰਾ, ਹਰ ਦਾਸ ਅਰਦਾਸ ਕਰਾਈ। ਜੇ ਗੁੜ ਝਿੜਕੇ ਤਾਂ ਮੀਠਾ ਲਾਗੈ, ਜੇ ਬਖਸੇ ਤਾਂ ਗੁਰ ਵਡਿਆਈ। ਗੁਰਮੁਖ ਬੋਲੇ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਈ। ਪਾਲਾ ਕੱਕਰ ਬਰਫ ਵਰਸੈ, ਗੁਰ ਸਿੱਖ ਗੁਰ ਦੇਖਣ ਜਾਈ। ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਕਢਾਈ। ਅਨੇਕ ਭਾਵ ਕਰੀ ਕ੍ਰਿਸ਼ਟ ਗੁਰ ਕਾਰਨ, ਗੁਰ ਪਾਵੈ ਸੋ ਥਾਏ ਪਾਈ। ਰਹਿਣ ਦਿਨ ਸੋ ਚਰਨ ਰਾਧੀ, ਦਇਆ ਕਰੋ ਮਿਰਸਾਈ। ਨਾਨਕਾ ਜੀ ਉਹ ਪਿੰਡ ਗੁਰੂ ਹੈ, ਗੁਰਮਿਲ ਤ੍ਰਿਪਤ ਅਗਾਈ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਰਾਗ ਸੂਹੀ ਮੱਲਾ ਚੌਥਾ, ਅਸ਼ਟਪਦੀਆਂ ਕਰ ਦਸਵਾਂ। ਏਕੋ ਓੰਕਾਰ ਸਤਿਗੁਰ ਪ੍ਰਸਾਦ, ਅੰਦਰ ਸੱਚਾ ਨੇਉ ਲਾਇਆ ਪ੍ਰੀਤਮੇ ਆਪਣੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਮੈਂ ਹਰ ਹਰ ਨਾਮ ਵਿਸਾ, ਗੁਰਪੁਰੇ ਤੇ ਪਾਇਆ ਅੰਮ੍ਰਿਤ ਅਗਮ ਥਾ ਰਹਾ ਹੋ। ਸਤਿਗੁਰ ਵੇਖ ਵਿਗਸੀਆ, ਹਰ ਨਾਮੋ ਲੱਗਾ ਪਿਆਰ। ਕਿਰਪਾ ਕਰਕੇ ਮੇਲਿਨ ਪਾਇਆ ਮੋਖ ਦੁਆਰ। ਸਤਿਗੁਰ ਬਿਰਹੀ ਨਾਮ ਕਾ, ਜੇ ਮਿਲੇ ਤਾਂ ਤਨ ਮਨ ਦੇਓ। ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ। ਸੁਤਿਆਂ ਗੁਰ ਸਾਲਾਹੀ ਹੈ, ਉੱਠਦਿਆਂ ਵੀ ਗੁਰ ਆਲਾਓ। ਕੋਈ ਐਸਾ ਗੁਰਮੁਖ ਜੇ ਮਿਲੈ ਹੋ, ਤਾਂ ਕੇ ਧੋਵਾਂ ਪਾਓ। ਕੋਈ ਐਸਾ ਸੱਜਣ ਲੋੜ ਲਓ, ਮੈਂ ਪ੍ਰੀਤਮ ਦੇ ਮਿਲਾਏ। ਸਤਿਗੁਰ ਮਿਲਿਆ ਹਰ ਪਾਇਆ, ਮਿਲਿਆ ਸਹਿ ਸੁਭਾਏ। ਸਤਿਗੁਰ ਸਾਗਰ ਗੁਣ ਨਾਮ ਕਾ, ਮੈਂ ਤਿਸ ਦੇਖਣ ਕਾ ਚਾਹੋ। ਹੋਂ ਤਿਸ ਬਿਨ ਘੜੀ ਨਾ ਜੀਵੋ, ਬਿਨ ਦੇਖੇ ਮਰ ਜਾਉ। ਜਿਉ ਮਛਲੀ ਬਿਨ ਪਾਣੀ ਐ, ਰਹੇ ਨਾ ਕਿਤੇ ਉਪਾਏ। ਤਿਉ ਹਰ ਬਿਨ ਸੰਤਨਾ ਜੀਵੇ, ਬਿਨ ਨਾਮੇ ਮਰ ਜਾਏ। ਮੈਂ ਸਤਿਗੁਰ ਸੇਤੀ ਪਿਰੜੀ, ਕਿਉ ਗੁਰ ਬਿਨ ਜੀਵਾ ਮਾਓ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹੋ। ਹਰ ਹਰ ਨਾਮ ਰਤਨ ਹੈ, ਗੁਰ ਤੁਠਾ ਦੇਵੇ ਮਾਓ। ਮੈਂ ਤਾਰ ਸੱਚੇ ਨਾਮ ਕੀ, ਹਰ ਨਾਮ ਰਹਾ ਲਵਿਲਾਏ। ਗੁਰ ਗਿਆਨ ਪਦਾਰਥ ਪਾ ਨਾਮ ਹੈ, ਹਰ ਨਾਮੋ ਦੇ ਦ੍ਰਿੜਾਏ। ਜਿਸ ਪ੍ਰਾਪਤ ਸੋ ਲੈ ਗੁਰਚਰਨੀ ਲੱਗੇ ਆਏ। ਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਏ। ਆਖੇ ਆਏ ਤਿਸ ਨੇ ਮਮਨ ਆਪਣਾ ਨਿਨ ਲਾਗਾ ਪਾਏ। ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸਜਾਣ। ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰੇ ਧਾਨ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਜਾਂ ਜਾਏ। ਉਹ ਅਵਨਾਸੀ ਪੁਰਖ ਹੈ ਸਮਰ ਰਹਿਆ ਸਮਾਏ। ਰਾਮ ਨਾਮ ਤਨ ਸੱਚਿਆ ਸਾਬਤ ਪੂੰਜੀ ਰਾਸ। ਨਾਨਕ ਦਰਗਾਹ ਮਾਨਿਆ ਗੁਰੂ ਪੂਰੇ ਸਭਾ। ਸਰਾਗ ਸੂਹੀ ਅਸ਼ਪਦੀਆਂ ਮਹੱਲਾ ਪੰਜਵਾਂ, ਘਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ। ਉਰਜ ਰਿਓ ਬਖਿਆ ਕੇ ਸੰਗਾ, ਮਨੇ ਬਿਆਪਤ ਅਨਕ ਤਰੰਗਾ। ਮੇਰੇ ਮਨ ਅਗਮੈ ਗੋਚਰ ਕਦ ਪਾਈਆ, ਪੂਰਨ ਪਰਮੇਸ਼ਰ ਰਹਾਉ। ਮਿਓ ਮਗਨ ਮੈਂ ਰਹਿ ਸਭਿਆਪੇ, ਅਤ ਤਸਨਾ ਕਬੂ ਨਿਦਰਾਪੇ। ਬਸੈ ਕ੍ਰੋਧ ਸ੍ਰੀ ਚੰਡਾਲਾ, ਗਿਆ ਨਾ ਸੂਝੇ ਮਾਂ ਗਵਾਰਾ। ਭ੍ਰਮਤ ਵਿਆਪਤ ਜਰੇ ਕਵਾਰਾ, ਜਾਣ ਨਾ ਪਾਈਆ ਪ੍ਰਭ ਦਰਬਾਰਾ। ਆਸਾ ਅੰਦੇਸਾ ਬਨ ਪਰਾ, ਨਾ ਮਹਿਲ ਨਾ ਪਾਵੇ ਫਿਰਤ ਬਿਗਾਨਾ। ਸਗਲ ਵਿਆਦ ਕਹਿ ਬਸ ਘਰ ਕੀਨਾ।
ਫਿਰ ਪਿਆ ਜਿਉਂ ਜਲਬਨ ਮੀਨਾ ਕਸੁਖ ਸਿਆਣ ਭੁਗਤਨਾ ਮੋਰੀ ਏਕ ਆਸ ਠਾਕੁਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਰ ਲਿਓ ਨਾਨਕ ਅਰਦਾਸੇ ਪਿਓ ਕਿਰਪਾਲ ਸਾਹ ਸੰਗ ਮਿਲਾਇਆ ਨਾਨਕ ਤ੍ਰਿਪਤਿਆ ਪੂਰਾ ਪਾਇਆ ਰਾਹੁ।

ਜੀ ਉਹ ਸਾਥਨ ਚੱਲੀ ਸਾਹੁਰੇ ਕਿਆ ਮੋਦੇ ਸੀ ਅੱਗੇ ਜਾਏ ਜੀ ਉਹ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀਆ ਜੀ ਉਹ ਤੈਸਾ ਨਾਲ ਮੁੱਤੀ ਇਸ ਦੁੱਖਾਂ ਕੂ ਧਰਿਆ ਸੀ ਉਹ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀ ਉਹ ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਈ ਰਾਤ ਜੀ ਉਹ ਸੂਹੀ ਮਹੱਲਾ ਪਹਿਲਾ ਸੁੱਚ ਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੂੰ ਅੰਤਰ ਹੋ ਸੁਖ ਵਸਾਂ ਤੂੰ ਅੰਤਰ ਸਾਬਾਸ ਜੀਓ ਭਾਣੇ ਤਖਤ ਵਡਾਈਆਂ ਭਾਣੇ ਭੀਖੋ ਦਾਸ ਜੀਓ ਭਾਣੇ ਥਲ ਸਿਰ ਸਰਵ ਹੈ ਕਮਲ ਫੁੱਲੇ ਆਕਾਸ਼ ਜੀਓ ਭਾਣੇ ਭਵਜਲ ਲੰਘਿਆ ਭਾਣੇ ਮੰਝ ਪ੍ਰਿਆ ਜੀਓ ਭਾਣੇ ਸੋ ਸੋ ਰੰਗਲਾ ਰਤਾ ਗੁਣ ਸਿਫਤ ਰਤਾ ਗੁਣਤਾਸ ਜੀਓ ਪਾਣੇ ਸੋ ਪੀ ਆਵਲਾ ਹੋ ਆਵਣ ਜਾਣ ਮੁਹਿਆਸ ਜੀਓ ਤੂੰ ਸੋ ਅਗਮ ਤੋ ਲਵਾ ਹੋ ਕਹਿ ਕਹਿ ਢਹਿ ਪਿਆ ਜੀਓ ਕਿਆ ਮਾਂਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆ ਜੀਓ ਗੁਰਸਬਦੀ ਸੋ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਈ ਮੱਲਾ ਪੰਜਵਾਂ ਗੁਣਵੰਤੀ